0: ਅਸੋਕਾਂਤਿਰ ਦਰਸਮਾਪਤ ਮਸ ਸਭ ਮਸਤ ਅਫਜੂ
1: ਦਾਸ ਜਾਨ ਕਰਦਾਸ ਪਰ ਕੀਜੈ ਕਿਰਪਾ ਪਾਰ
0: ਆਪ ਹਾਤੇ ਰਾਖ ਮੈਂ ਮਨ ਕ੍ਰਮ ਬਚਨ ਵਿਚਾਰ
1: ਚੌਪਈ ਮੈਂ ਅਗਨਿ ਸੇ ਪ੍ਰਥਮ ਨਾਮ
0: ਕਿਸਨ ਕਿਸਨ ਕਹੂੰ ਨਾ

0: 같아요.
1: ਸਾਰਿਆਂ ਨੇ ਸਮੇਂ ਨਾਲ ਆਉਣਾ, ਚਲੋ ਜਿਕਾਰਾ ਪਾਈਏ, ਭਾਈ ਸਾਹਿਬ ਆਏ ਬੋਲੇ।

Guru Vaheguru, Vaheguru, Vaheguru, Vaheguru.

Guru Vaheguru.

ਕੇ ਅਨੰਤਾ ਤੇਰੀ ਅਣਕ, ਤੇਰੀ ਅਣਕ ਕਰੇ ਹਰ ਪੂਜਾ ਜੀ, ਤਪ ਤਪ ਹੇ ਜਪੇ ਬੇਅੰਤਾ।

ਪਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰਿਆ ਸਿੱਖ ਸੰਗਰੋ ਦੁਸਟ ਜਿਤੇ ਉਠਵਤੀ ਉਤਪਾਤਾ ਸਕਲ ਮਿਲੇਸ਼ ਕਰੋ ਰਨ ਘਾਤਾ ਜੇ ਅਹਿ ਤੁਹ ਤਬ ਸਰਣੀ ਪਰੇ ਤਿਣਕੇ ਦੁਸ਼ਟ ਦੁਖ ਤੁਹ ਵੈ ਮਰੇ।

ਪਾਈ। ਦੁਖ ਦਰਦ ਭਾਉ ਨਿਕਟ ਨਾ ਤਿਨ ਨਰਕ ਰਹੇ ਹੋ ਜੋ ਜਾ ਕੀ ਏਕ ਬਾਰ ਚਾਉ ਪਈ ਕੋ ਕਹਿ ਚਾਉ ਪਈ। ਸੰਬਦ ਸਤਰਹ ਸਹਿਸ ਪਣੀਜੈ ਅਰਧ ਸਹਿਸ ਫੁਣ ਤੀਨ ਕਹਿਜੈ ਭਾਦਰਵ ਸੁਧੀ ਅਸ਼ਟਮੀ ਰਵਾਰਾ ਤੀਰ ਸਤਦਰਵ ਗ੍ਰੰਥ ਸੁਧਾਰਾ। ਇਤ ਸ੍ਰੀ ਚਰਿਤ੍ਰਿਓ ਪਖਿਆਨੇ ਤਿਰੇ ਚਰਿਤ੍ਰੇ ਮੰਤਰੀ ਭੂਪ ਸੰਵਾਦੇ।

ਹੈ ਤਿਸ ਸਾਹਿਬ ਕੀ ਟੇਕ ਨਾਨਕ ਮਣਿ ਮਾਹਿ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ। ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਹ ਜਿੱਥੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰ ਨੌਨ ਦਿਆਵੇਂ ਧਾਏ। ਸਭ ਥਾਈ ਹੋਏ ਸਹਾਇ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ।

ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਸਕਿਆ ਦੇਗ ਤਿਲਾਈ ਤੇਗ ਵਾਹੀ ਦੇਖ ਕੇ ਅਮਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬਾਂਧ ਬਾਂਧ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਇਆ ਤਿੰਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵਨ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨੀ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪਹ ਦੇ ਸਦਾ ਸੁਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਮ ਨਿਤਾਣਿਆਂ ਦੇ ਤਾਮ ਨਿਓਟਿਆਂ ਦੀ ਉੜਨ ਆਸਰਿਆਂ ਦੇ ਆਸਰਾ

ਪਾਠ ਦੀ ਅਰਦਾਸ ਹੈ ਜੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ, ਬੜੀ ਸੁਣੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਦਾਸਰਿਆਂ ਦੇ ਹਿਰਦੇ ਤੇ ਵਸਾਉਣਾ, ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਪੇ ਢਾਵਾਂ ਪ੍ਰਵਾਨ ਕਰਨੀਆਂ, ਦਰੋਂ ਘਰੋਂ ਨਾਮਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ, ਸਭ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ ਭਾਈ ਜਗਤਾਰ ਸਿੰਘ ਦੀ ਦੇਹ ਰੋਗਤਾ ਵਾਸਤੇ ਅਰਦਾਸ ਬੇਨਤੀ ਹੈ, ਕਿਰਪਾ ਕਰਨੀ ਜੀ, ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ, ਮੇਰਾ ਪ੍ਰਿਆਸ ਰੱਖਣਾ। ਇਨ ਟੋਲੀ ਆਲੂ ਵਾਲੀਆ ਦੀ ਸਿਹਤ ਜਾਬੀ ਵਾਸਤੇ ਅਰਦਾਸ ਬੇਨਤੀ ਹੈ, ਕਿਰਪਾ ਕਰਨੀ ਜੀ, ਮੇਰਾ ਪ੍ਰਿਆਸ ਰੱਖਣਾ, ਸਭ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਆਪ ਜੀ ਦੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ, ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁਖ ਬਾਗ ਦੀ ਬਖਸ਼ ਕਰੋ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲੇ ਆਮ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੇ, ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ।

ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸੰਗਤਾਂ ਨੇ ਸੋ ਦਾਰੇ ਰਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਹੁਕਮਨਾਮੇ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਸਭ ਨੂੰ ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਆਓ ਹੁਣ ਸ਼ਾਮਾਂ ਦੇ ਕਥਾ ਕੀਰਤਨ ਦੀ ਰਮਤਾ ਹੋ ਰਹੀ ਹੈ, ਆਰਤੀ ਆਰਤੇ ਦੇ ਕੀਰਤਨ ਦੀਆਂ ਹਾਜ਼ਰੀਆਂ ਭਰਦੇ ਹਾਂ ਜੀ। ਸੋ ਆਪ ਸੰਗਤਾਂ ਨੂੰ ਬੇਨਤੀ ਹੈ, ਰਾਜ ਜਿਨ੍ਹਾਂ ਦੇ ਸ਼ਹੀਦੀ ਪੁਰਬ ਗੁਰੂ ਘਰ ਵਿਖੇ 16 ਜੂਨ ਨੂੰ ਮਨਾਏ ਜਾ, ਘੱਲੂਘਾਰਾ ਦਿਵਸ ਮਨਾਉਂਦਿਆਂ ਹੋਇਆਂ ਵਿਸ਼ੇਸ਼ ਦੀਵਾਨ ਸਜਾਏ। ਸੋ ਨਾਲ ਨਾਲ ਗੁਰੂ ਘਰ ਵਿਖੇ ਬੀਬੀਆਂ ਵੱਲੋਂ ਜੋ ਸੁਖਮਨੀ ਸਾਹਿਬ ਦੇ ਜਾਪ ਵੀ ਚੱਲ ਰਹੇ ਹਨ, ਸੋ ਸਭ ਸੰਗਤਾਂ ਹਾਜ਼ਰੀ ਭਰਿਆ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੋ ਇਤਨੀ ਹਾਜ਼ਰੀ ਪ੍ਰਵਾਨ ਕਰਨੀ ਭੁੱਲ ਚੁੱਕ ਦੀ ਖਿਮਾ। ਸੋ ਆਓ ਹੁਣ ਆਪ ਜੀ ਨੂੰ ਸਤਿਕਾਰ ਜੋ ਗਿਆਨੀ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਵਾਲੇ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨ ਪਰਿਆਰੇ।

ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਿਵਾਜੀ। ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਕਾ ਖਾਸ ਰੂਪ, ਖਾਲਸਾ ਸਾਧ ਸੰਗਤ ਜੀਓ। ਉੱਤਮ ਸ੍ਰੇਸ਼ਟ ਵੱਡੇ ਭਾਗ ਹਨ ਸਤਸੰਗ ਦੀਆਂ ਘੜੀਆਂ ਦਾ ਆਨੰਦ ਮਾਣ ਰਹੇ ਹਾਂ। ਪਵਿੱਤਰ ਗੁਰਬਾਣੀ ਦਾ ਪਾਠ ਨਿਤਨੇਮ ਸ਼੍ਰਵਣ ਕੀਤਾ ਹੈ। ਉਪਰੰਤ ਆਰਤੀ, ਆਰਤਾ ਅਤੇ ਪਵਿੱਤਰ ਸ਼ਬਦਾਂ ਦਾ ਕੀਰਤਨ ਸ਼੍ਰਵਣ ਕਰ ਰਹੇ ਸੀ। ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਇ

ਕੀਰਤਨੀ ਆਵੈ। ਜੈਸੋ ਗੁਰ ਉਪਦੇਸਿਆ ਮੈਂ ਤੈਸੋ ਕਹਿਆ ਪੁਕਾਰ, ਨਾਨਕ ਕਹਿ ਸੁਣ ਰੇ ਮਨਾ, ਕਰ ਕੀਰਤਨ ਹੋਏ ਉਧਾਰ। ਕਲੀ ਕਾਲ ਦੀ ਭਗਤੀ ਹੈ ਕੀਰਤਨ। ਕੀਰਤਨ ਦੇ ਅੱਖਰੀ ਅਰਥ ਹੁੰਦੇ ਹਨ ਕੀ ਰਤਨ। ਦੁਨੀਆਂ ਦੇ ਹੀਰੇ ਰਤਨ ਇਹਦੇ ਬਰਾਬਰ ਕੀ ਚੀਜ਼ ਨੇ? ਕੁਛ ਵੀ ਨਹੀਂ। ਜਗਤ ਜਲੰਦੀ ਨੂੰ ਤਾਰਨ ਵਾਸਤੇ, ਕਲਯੁਗ ਜੀਵਾਂ ਦਾ ਭਲਾ ਕਰਨ ਲਈ, ਸਰਾਪੀਆਂ ਰੂਹਾਂ ਨੂੰ ਬਖਸ਼ਣ ਲਈ, ਬਖਸ਼ਿੰਦ ਦਾਤਾ ਧੰਨ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਸੁਲਤਾਨਪੁਰ ਲੋਧੀ ਤੋਂ ਚੱਲੇ ਨੇ। ਨਾਲ ਭਾਈ ਮਰਦਾਨਾ ਜੀ ਨੂੰ ਲੈ ਲਿਆ, ਰਬਾਬ ਲਹਿਰੀ ਲਾਲ ਅਤੇ ਸੱਚੇ ਪਾਤਸ਼ਾਹ ਜੀ ਦਗ ਜਲੰਦੀ ਨੂੰ ਤਾਰਨ ਤੁਰ ਪਏ। ਜਿੱਥੇ ਜਾਂਦੇ ਨੇ ਮਰਦਾਨੇ ਰਬਾਬ ਜਾ, ਕਾਈ ਪਰਮਾਤਮਾ ਦੀ ਸਿਫਤ ਵਿੱਚੋਂ ਖੁਦਾ ਦੇ ਦਰਸ਼ਨ ਕਰੀਏ। ਇਸ ਵਾਸਤੇ ਗੁਰੂ ਨਾਨਕ ਦੇਵ ਜੀ ਨੇ ਕੀਰਤਨ ਰਾਹੀਂ ਜਗਤ ਜਲੰਦੀ ਨੂੰ ਤਾਰਿਆ। ਕੀਰਤਨ ਸ਼ਰਵਣ ਕਰ ਰਹੇ ਸੀ, ਲੜੀਵਾਰ ਕਥਾ ਜੋ ਇਸ ਪਵਿੱਤਰ ਸਥਾਨ ਦੀ ਮਰਯਾਦਾ ਮੁਤਾਬਕ ਚੱਲ ਰਹੀ ਹੈ, ਕਿਉਂਕਿ ਪਿਛਲਾ ਵੀਕ ਦਾਸ ਨੇ ਘੱਲੂਘਾਰੇ ਦੇ ਇਤਿਹਾਸ ਦੇ ਨਾਲ ਸਾਂਝ ਪਾਉਂਦੇ ਹੋਏ ਬਤੀਤ ਕੀਤਾ। ਅੱਜ ਤੋਂ ਜਿਹੜਾ ਹੈ ਇਹ ਪਵਿੱਤਰ ਲੜੀਵਾਰ ਕਥਾ ਸ਼ਰਵਣ ਕਰਾਂਗੇ। 415 ਅੰਗ ਤੇ ਅੱਜ ਦਾ ਪਵਿੱਤਰ ਸ਼ਬਦ ਹੈ। ਇਸ ਵਿੱਚ ਮਨ ਦੇ ਬਾਰੇ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਬਖਸ਼ਿਸ਼ ਕਰ ਰਹੇ ਨੇ ਕਿ ਮਨ ਕੀ ਚੀਜ਼ ਹੈ ਤੇ ਮਨ ਕਿਸ ਕਿਸ ਅਵਸਥਾ ਦੇ ਵਿੱਚ ਰਹਿੰਦਾ ਹੈ। ਰਸਨਾ ਕਰਾਂਗੇ ਪਵਿੱਤਰ, ਪਿਆਰ ਨਾਲ ਬੋਲੀਏ ਸਾਰੀ ਸੰਗਤ, ਸਤਨਾਮ ਸ੍ਰੀ

ਹੈ। ਜਗਤ ਗੁਰੂ ਜਗਤ ਤਾਰਕ ਜਾਹਰ ਪੀਰ ਜਗਤ ਗੁਰ ਬਾਬਾ ਧੰਨ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਕਿਰਪਾ ਕਰ ਰਹੇ ਨੇ। ਮਨ ਮੈਗਲ ਮੈਗਲ ਕਹਿੰਦੇ ਸਤਸੰਗੀ ਹਾਥੀ ਨੂੰ, ਗੁਰਬਾਣੀ ਵਿੱਚ ਗਜ ਵੀ ਕਿਹਾ ਗਿਆ ਇਸਨੂੰ, ਗਜ ਹਸਤੀ ਵੀ ਕਿਹਾ ਗਿਆ ਸਤਸੰਗੀ। ਉਹ ਹੈ ਇਕੱਲਾ ਹਾਹੇ ਦਲਾਵਾਂ, ਹੈ ਘੋੜਾ ਅਤੇ ਗਏ ਹਾਥੀ, ਹੈਵਰ ਗੈਵਰ ਵੀ ਮਹਾਰਾਜ ਨੇ ਲਿਖਿਆ ਸੱਚੇ ਪਾਤਸ਼ਾਹ ਜੀ ਨੇ। ਇਸ ਵਾਸਤੇ ਕਈ ਨਾਮ ਹਨ ਸੋ ਹਾਥੀ ਦੇ। ਇੱਥੇ ਮਹਾਰਾਜ ਬਖਸ਼ਿਸ਼ ਕਰਦੇ ਹਨ, ਮਨ ਮੈਗਲ ਜਿਹੜਾ ਮਨ ਹੈ ਸਤਸੰਗੀ ਸਾਡਾ, ਇਹ ਹਾਥੀ ਦੀ ਨਿਆਈ ਹੈ। ਸਾਕਤ ਦੇਵਾਨਾ ਸਾਕਤ ਪੁਰਸ਼ ਦਾ ਜਿਹੜਾ ਮਨ ਹੈ ਪਾਗਲਾਂ ਵਾਂਗ ਹਾਥੀ ਬਣਿਆ ਫਿਰਦਾ, ਜਿਵੇਂ ਬੇਕਾਬੂ ਹੋਇਆ ਹੋਇਆ ਹਾਥੀ ਜੰਗਲਾਂ ਦੇ ਵਿੱਚ ਰੁੱਖ ਭੰਨਦਾ ਫਿਰਦਾ, ਚਿੰਗਾੜਾ ਮਾਰਦਾ ਫਿਰਦਾ ਸਤਸੰਗੀ। ਔਰ ਕਿਤੇ ਰਾਜਿਆਂ ਦੇ ਕੋਲ ਆ ਜਾਵੇ ਹਾਥੀ ਤਾਂ ਉਹ ਇਸ ਨੂੰ ਸਿੱਖਿਅਤ ਕਰਕੇ ਬਹੁਤ ਸੁੰਦਰ ਤਰੀਕੇ ਨਾਲ ਰੱਖਦੇ ਨੇ, ਪਰ ਜੰਗਲਾਂ ਦੇ ਵਿੱਚ ਹਾਥੀ ਜਿਹੜੇ ਹਨ ਇਹ ਆਪ ਮੁਹਾਰੇ ਫਿਰਦੇ ਨੇ। ਇਹਦਾ ਜਿਹੜਾ ਸਾਕਤ ਬੰਦਾ ਹੈ, ਸਾਕਤ ਕਿਹਾ ਜਿਹੜਾ ਸ਼ਕਤੀ ਦਾ ਪੁਜਾਰੀ ਹੈ, ਰੱਬ ਨੂੰ ਭੁੱਲਿਆ ਹੋਇਆ ਹੈ। ਅਤੇ ਸਾਕਤਾਂ ਦੇ ਬਾਰੇ ਬਹੁਤ ਸਾਰੇ ਬਚਨ ਗੁਰਬਾਣੀ ਵਿੱਚ ਮਿਲਦੇ। ਕਬੀਰ ਸਾਕਤ ਸੰਗ ਨਾ ਕੀਜੀਏ ਦੂਰ ਰਹਿ ਜਾਈਏ ਭਾਗ, ਬਾਸਨ ਕਾਰੋ ਪਰਸੀਏ ਤੋ ਕਸ ਲਾਗੈ ਦਾਗ। ਕਹਿੰਦੇ ਸਾਕਤ ਤੋਂ ਇੱਦਾਂ ਦੂਰ ਰਹਿਣਾ ਚਾਹੀਦਾ ਹੈ ਜਿਵੇਂ ਕਾਲਾ ਭਾਂਡਾ ਹੋਵੇ ਅਤੇ ਅਸੀਂ ਉੱਥੋਂ ਦੂਰ ਹੋ ਕੇ ਲੰਘਦੇ, ਕਿਤੇ ਕਾਲਖ ਨਾ ਲੱਗ ਜਾਏ। ਇੱਦਾਂ ਸਾਕਤ ਪੁਰਸ਼ ਹੈ ਕਬੀਰ। ਸਾਕਤ ਅਤੇ ਸੂਕਰ ਭਲਾ ਰਾਖੇ ਆਸ਼ਾ ਗਾਓ, ਉਹ ਸਾਕਤ ਬਪਰਾ ਮਰ ਗਿਆ ਕੋਏ ਨਾ ਲੈ ਹੈ ਨਾਓ। ਕਬੀਰ ਜੀ ਕਹਿੰਦੇ ਸਾਕਤ ਪੁਰਸ਼ ਨਾਲੋਂ ਪਿੰਡ ਦਾ ਸੂਰ ਕਈ ਗੁਣਾ ਚੰਗਾ, ਜਿਹੜਾ ਪਿੰਡ ਦੀ ਗਲੀ ਨਾਲੀਆਂ ਨੂੰ ਸਾਫ਼ ਰੱਖਦਾ ਸਫਾਈ ਰੱਖਦਾ ਹੈ। ਸਾਕਤ ਬੰਦਾ ਗੰਧ ਪਾਉਂਦਾ ਨਗਰ ਵਿੱਚ। ਅਤੇ ਗੁਰੂ ਜੀ ਕਹਿੰਦੇ ਜਿਹੜਾ ਸਾਕਤ ਬੰਦਾ ਹੈ ਇਹ ਦੀਵਾਨਾ ਪਾਗਲ ਹੋਇਆ ਹੋਇਆ ਹਾਥੀ ਵਾਂਗ ਅਮੋੜ ਹੈ। ਬਨਖੰਡ ਮਾਇਆ ਮੋਹੇ ਹੈਰਾਨਾ, ਬਣ ਦਾ ਅਰਥ ਹੁੰਦਾ ਹੈ ਜੰਗਲ, ਜਿਵੇਂ ਹਾਥੀ ਜੰਗਲ 'ਚ ਫਿਰਦੇ ਹਨ ਇੱਦਾਂ ਹੀ ਮਾਇਆ ਦੇ ਇਸ ਜੰਜਾਲ ਦੇ ਵਿੱਚ, ਮਾਇਆ ਦੇ ਇਸ ਪ੍ਰਭਾਵ ਦੇ ਵਿੱਚ, ਸੰਸਾਰ ਦੇ ਵਿੱਚ ਮਾਇਆ ਵਿੱਚ ਹੈਰਾਨ ਹੋਇਆ ਫਿਰਦਾ ਇਹ ਜੀਵ, ਹਾਥੀ ਵਾਂਗ ਉਜਾੜ ਵਿੱਚ ਹੀ ਫਿਰਿਆ ਇਹ ਮਨ। ਇਤ ਉਤ ਜਾਹੇ ਕਾਲ ਕੇ ਚਾਪੇ, ਕਾਲ ਕਹਿੰਦੇ ਮੌਤ ਦੇ, ਚਾਪੇ ਕਹੀਏ ਦਬਾਅ ਹੇਠ, ਮੌਤ ਦੇ ਪ੍ਰਭਾਵ ਦੇ ਹੇਠ ਮਨ ਕਦੀ ਇੱਧਰ ਨੂੰ ਕਦੇ ਉੱਧਰ ਨੂੰ ਜਾਂਦਾ ਹੈ। ਗੁਰਬਾਣੀ 'ਚ ਸੱਚੇ ਪਾਤਸ਼ਾਹ ਨੇ ਲਿਖਿਆ ਕਬੀਰ ਮਨ ਪੰਖੀ ਪਇਓ, ਉੱਡ ਉੱਡ ਦਹਿ ਦਿਸ ਜਾਏ, ਜੋ ਜੈਸੀ ਸੰਗਤ ਮਿਲੇ ਸੋ ਤੈ ਸੋ ਫਲ ਖਾਏ। ਸਾਡਾ ਮਨ ਪੰਛੀ ਦੀ ਨਹੀਂ ਹੈ, ਜਿਵੇਂ ਪੰਛੀ ਟਿਕਦਾ ਹੀ ਨਹੀਂ ਕਦੇ ਕਿਸੇ ਟਹਿਣੀ 'ਤੇ ਕਦੇ ਕਿਸੇ ਰੁੱਖ 'ਤੇ, ਜਿਹੋ ਜਿਹੇ ਰੁੱਖ 'ਤੇ ਬੈਠਦਾ ਉਹੋ ਜਿਹਾ ਫਲ ਉਹਨੂੰ ਮਿਲਦਾ। ਇੱਦਾਂ ਹੀ ਸਾਡਾ ਜਿਹੜਾ ਮਨ ਹੈ ਇਹ ਕਦੇ ਟਿਕਦਾ ਨਹੀਂ। ਕਿਸੇ ਵਿਦਵਾਨ ਨੇ ਲਿਖਿਆ ਹੈ ਚਲ ਦਲ ਪਤਲ ਪਤਾਕ ਪਤ, ਦਾਮਨ ਕਸ਼ਪ ਮਾਤ, ਦੀਪ ਧੂਪ ਦੀਪ ਦੀਪਕ ਸਿਖਾ ਜੋ ਮਨ ਏਕ ਅਨਾਥ। ਕਹਿੰਦੇ ਜਿਹੜਾ ਮਨ ਹੈ ਨਾ ਸਤਸੰਗੀਓ, ਇਹ ਮਨ ਇੱਦਾਂ ਦਾ ਹੈ ਕਿ ਮਨ ਕਦੇ ਟਿਕਦਾ ਨਹੀਂ। ਚਲ ਦਲ ਪੱਤਰ ਦਾ ਅਰਥ ਹੁੰਦਾ ਹੈ, ਚਲ ਦਲ ਕਹਿੰਦੇ ਹਨ ਪਿੱਪਲ, ਪਿੱਪਲ ਦਾ ਤੀਸੀ ਦਾ ਪੱਤਾ ਜਿਹੜਾ ਸਭ ਤੋਂ ਉੱਤੇ ਹੁੰਦਾ ਨਾ ਸਤਸੰਗੀਓ, ਹਵਾ ਚੱਲੇ ਨਾ ਚੱਲੇ ਉਹ ਹਿੱਲਦਾ ਰਹਿੰਦਾ। ਚਲ ਦਲ ਪੱਤਲ ਪਤਾਕ ਪਾਤ, ਪਤਾਕ ਕਹਿੰਦੇ ਨਿਸ਼ਾਨ ਸਾਹਿਬ ਦਾ ਫਰਰਾ, ਜਿਹੜਾ ਨਿਸ਼ਾਨ ਸਾਹਿਬ ਦਾ ਉੱਪਰਲਾ ਸਤਸੰਗੀ ਫਰਰਾ ਹੈ, ਇਹ ਵੀ ਕਦੇ ਟਿਕਦਾ ਨਹੀਂ, ਹਿੱਲੀ ਜਾਏਗਾ। ਚਲ ਦਲ ਪੱਤਲ ਪਤਾਕ ਪਾਤ, ਦਾਮਨ ਕਸ਼ਪ ਮਾਥ, ਕਸ਼ੂ ਕੁਮੇ ਦੀ ਖੋਪਰੀ, ਭੂਤ ਦੇ ਮੂੰਹ ਦੀ ਅੱਗ, ਇਹ ਟਿਕਦੀ ਨਹੀਂ ਹੁੰਦੀ ਪਿਆਰਿਓ। ਧੂਪ ਦੀਪ ਦੀਪਕ ਸਿਖਾ, ਧੂਪ ਧੁੱਖ ਰਿਹਾ ਨਾ ਧੂਪ, ਉਹਦਾ ਜਿਹੜਾ ਧੂਮ ਦੀ ਲਾਟ ਉੱਪਰ ਨੂੰ ਜਾਂਦੀ ਕਦੇ ਟਿਕੇਗੀ ਨਹੀਂ, ਹਿਲਦੀ ਰਹਿੰਦੀ ਹਿਲਦੀ। ਦੀਵਾ ਜਗਦਾ ਹੋਵੇ ਅਤੇ ਦੀਵੇ ਦੀ ਲਾਟ ਜਿਹੜੀ ਹੈ ਨਾ ਅੱਗ ਦੀ, ਉਹ ਵੀ ਕਦੇ ਟਿਕਦੀ ਨਹੀਂ, ਹਿਲਦੀ ਰਹਿੰਦੀ ਹੈ। ਇੱਦਾਂ ਸਾਡਾ ਮਨ ਹੈ, ਅਨਾਥ ਕਵੀ ਕਹਿੰਦਾ ਕਿ ਇੱਦਾਂ ਹੀ ਮਨ ਸਾਡਾ ਕਦੇ ਟਿਕਦਾ ਹੀ ਨਹੀਂ,
सेवा करो, सिमरन करो, नितनेम करो, ये दौड़िया ही फिरेगा, दौड़िया ही। इतों तो जाहे काल के चापे, काल दे दबा दे हेठ, इधर उधर मन भजा फिरदा है। गुरमुख खोज लहै घर आपे, पूरा गुरु मिल जाए, पूरे गुरु की कृपा नाल फिर जीव मन नूं खोज के चंगी तरह इनू वेख के कि मन कैसा है, इहदी स्थिति कैसी है, तो फिर उन्होंने काबू कर लैंदा मन नूं। गुरु नानक देव जी सुल्तानपुर लोधी तो चले विसाखी वाले दिन। साडा इतिहास कहिंदा चलदिआं चलदिआं सत्त दिन लंघ गए, तुरे जा रहे ने। बाबा कित्थे जावांगे, मरदानिआं करतार दे हाथ च डोर है, जिथे लै जाए। सैदपुर पिंड उत्थे चले गए महाराज। एक गरीब व्यक्ति है, तरखाण, सिख नहीं सी, वैसे ईमानदार ते भला मानस बंदा सी, साधु। इहदे कोल गए ने ते महाराज सच्चे पातशाह जदों गए ने सत्कार कीता, साधु आए ने, बड़े प्यार नाल बिठाया, जल पाणी पुछिआ। गुरु जी कहिंदे कि लालो किरत कर अपनी, किरत की करनी, किला कड़ रहा सी, किला पिंडा थावां ते किले कड़दे पशु नूं बन्नण लई, किला किसे लई कड़ रहा सी, ते किला कड़न लग पिया। ते मारे कहिंदे लालो किले ही कड़दे रहे, कड़दा रहेगा कि मन नूं ही कड़ेगा। कहिंदा मारे किले कड़न दा ते पता किवें कड़ीदा, मन किवें कड़ीदा। बाणी सच्चे पातशाह ने लिखिया है, अगड़ कड़ावे, जिहड़ा मन है ना साडा, ये घड़िया होया, इहनूं घड़ना है गुरु की कृपा नाल। जिहड़ा मन है इहनूं सत्संगीओ सीधे बने लाउणा है। कहिंदा महाराज मन किवें घड़ीदा, फिर सच्चे पातशाह ने मेहर कीती, संगत बख्शी अपनी, चरण पौल बख्शी, अपना सिख बनाया। तो गुरु महाराज कहण लगे, नाम बाणी सिमरन दे नाल जुड़ना है, मन घड़िया जाएगा मन। सो सत्संगीओ, गुरु ग्रंथ साहिब जी महाराज दे विच भाई लालो जी का सत्त वार नाम आया है, किसी सिख का इन्नी बार नाम नहीं आया। सत्त वार नाम गुरु नानक देव जी ने लिखिया भाई लालो जी का। जैसी में आवै खसम की बाणी, तैसला करी ज्ञान वे लालो, पाप की जंज लै काबल होताया, जोरी मंगे दान वे लालो। इस शब्द में सत्त वार गुरु नानक देव जी ने भाई लालो जी का नाम का जिक्र किया है। ऐसी पवित्र रूह बनी, मन घड़िया, तो गुरु का प्यारा बन गया। गुरु की कृपा नाल गुरमुख अपने मन को खोज लेंदे ने, अपने अंदरों ही मन को काबू।

ਗੁਰੂ ਦੇ ਉਪਦੇਸ਼ ਤੋਂ ਬਿਨਾਂ ਇਹ ਮਨ ਕਦੇ ਟਿਕਾਣੇ ਆਉਂਦਾ ਹੀ ਨਹੀਂ। ਮਨ ਦੌੜਿਆ ਹੀ ਫਿਰੇਗਾ, ਮਨ ਭੱਜਿਆ ਹੀ ਫਿਰੇਗਾ। ਸਿਮਰੋ ਰਾਮ ਨਾਮ ਅਤ ਨਿਰਮਲ। ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ ਗੁਰੂ ਤੋਂ ਨਾਮ ਲੈ ਕੇ, ਜਿਹੜਾ ਅਤ ਪਵਿੱਤਰ ਨਾਮ ਹੈ, ਨਾਮ ਦਾ ਸਿਮਰਨ ਕਰੋ। ਸੁਖਮਨੀ ਸਾਹਿਬ ਆਪਾਂ ਰੋਜ਼ ਹੀ ਪੜ੍ਹਦੇ ਹਾਂ, ਪਹਿਲੀ ਦੂਸਰੀ ਤੀਸਰੀ ਅਸ਼ਟਪਦੀ ਵਿੱਚ ਨਾਮ ਦੀ ਮਹਿਮਾ ਬੇਅੰਤ ਗਾਈ ਹੈ ਸੱਚੇ ਪਾਤਸ਼ਾਹ ਜੀ ਨੇ। ਚੌਥੀ ਪੰਜਵੀਂ ਅਸ਼ਟਪਦੀ ਦੇ ਵਿੱਚ ਮਹਾਰਾਜ ਜੀ ਨੇ ਨਾਮ ਦੀ ਮਹਿਮਾ ਦਰਸਾਈ ਹੈ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ ਤਨ ਮਾਹੇ ਮਿਟਾਵੋ। ਸਿਮਰੋ ਜਾਸ ਬਿਸੁੰ ਪਰ ਏਕੈ, ਨਾਮ ਜਪਤ ਅਗਣਤ ਅਨੇਕੈ। ਵੇਦ ਪ੍ਰਾਣ ਸਿਮਰ ਸੁਦਾਖੇ ਅਰ, ਕੀਨੇ ਰਾਮ ਨਾਮ ਇੱਕ ਆਖੇ ਅਰ। ਕਿਨਕਾ ਏਕ ਜਿਸ ਜੀਵ ਸਾਵੈ, ਤਾਂ ਕਿ ਮਹਿਮਾ ਗਨੀ ਨ ਆਵੈ। ਬੇਅੰਤ ਮਹਿਮਾ ਗਾਈ ਪਿਆਰਿਓ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਇਸ ਲਈ ਗੁਰੂ ਜੀ ਕਹਿੰਦੇ ਹਨ ਸਿਮਰੋ ਰਾਮ ਨਾਮ ਅਤ ਨਿਰਮਲ। ਅਤ ਨਿਰਮਲ ਪਿਆਰਾ ਨਾਮ, ਇਹਦਾ ਸਿਮਰਨ ਕਰੋ। ਅਵਰ ਤਿਆਗੋ ਹੋਮੇ ਕੌਰਾ। ਭਾਈ ਜਿਹੜੀ ਹੋਰ ਹੋਮੇ ਨਾ, ਕੌੜੀ ਦੁੱਖਦਾਈ, ਇਹਨੂੰ ਤਿਆਗ ਦਿਓ। ਰਹਾਓ ਇਹੋ ਮਨ ਮੁਗਧ, ਕਹੋ ਕਿਉਂ ਰਹਿਸੀ। ਤੁਹਾਨੂੰ ਗੁਰੂ ਨਾਨਕ ਦੇਵ ਜੀ ਫਰਮਾਉਂਦੇ, ਜਿਹੜਾ ਮਨ ਹੈ ਨਾ ਮੁਗਧ ਹੈ, ਮੂਰਖ ਹੈ। ਕਹੋ ਕਿਉਂ ਰਹਿਸੀ, ਦੱਸੋ ਭਾਈ ਕਿਵੇਂ ਟਿਕੇ, ਇਹ ਸਾਡੇ ਆਗਿਆ ਚ ਹੁਕਮ ਚ ਕਿਵੇਂ ਰਵੇ। ਬਿਨ ਸਮਝੇ ਜਮਪਾ ਦੁੱਖ ਸਹਿਸੀ। ਭਾਈ ਜਿੰਨਾ ਚਿਰ ਅਸੀਂ ਇਸ ਮਨ ਨੂੰ ਸਮਝਦੇ ਨਹੀਂ, ਇਹ ਬੜੇ ਦੁੱਖ ਪਾਉਂਦਾ ਮਨ। ਇਹ ਜੀਵ ਮਨ ਦੇ ਪਿੱਛੇ ਲੱਗ ਕੇ, ਮਨਮੁੱਖ ਬਣ ਕੇ ਬਹੁਤ ਦੁੱਖ ਪਾਉਂਦਾ ਹੈ। ਬਿਨਾਂ ਸਮਝਿਆਂ ਤੋਂ ਜਮ ਕਾ ਦੁੱਖ ਸਹਿਸੀ, ਜਮਾਂ ਦੇ ਦੁੱਖਾਂ ਨੂੰ ਸਹਾਰਦਾ ਹੈ। ਆਪੇ ਬਖਸੇ ਸਤਿਗੁਰ ਮੇਲੈ। ਭਾਈ ਆਪ ਹੀ ਪਰਮਾਤਮਾ ਕਿਰਪਾ ਕਰਕੇ ਬਖਸ਼ ਦਿੰਦਾ ਹੈ, ਆਪ ਹੀ ਪੂਰੇ ਗੁਰੂ ਨਾਲ ਮਿਲਾ ਦਿੰਦਾ। ਵਾਹਿਗੁਰੂ ਕਿਰਪਾ ਕਰਕੇ ਪੂਰੇ ਗੁਰਾਂ ਦੇ ਚਰਨੀ ਲਾ ਦਿੰਦਾ ਹੈ। ਛੇਵੇਂ ਪਾਤਸ਼ਾਹ ਨੂੰ ਬੇਨਤੀ ਕੀਤੀ ਸੀ, ਮਾਰੇ ਗੁਰੂ ਕਿੰਨੇ ਤਰ੍ਹਾਂ ਦੇ ਹੁੰਦੇ ਨੇ, ਜਿਨ੍ਹਾਂ ਦਾ ਆਪਾਂ ਗੁਰਤਾ ਗੱਦੀ ਦਿਵਸ ਕੋਈ ਦਿਨਾਂ ਤੱਕ ਮਨਾ ਰਹੇ ਹਾਂ। 11 ਜੂਨ ਨੂੰ ਗੁਰੂ ਹਰਗੋਬਿੰਦ ਸਾਹਿਬ ਦਾ ਗੁਰਤਾ ਗੱਦੀ ਦਿਵਸ ਹੈ। ਲਾਹੌਰ ਜਾਣ ਤੋਂ ਪਹਿਲਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ 11 ਸਾਲ ਦੀ ਉਮਰ ਸੀ, ਗੁਰਤਾ ਗੱਦੀ ਬਖਸ਼ ਦਿੱਤੀ। ਗੁਰਦੁਆਰਾ ਕੋਠਾ ਸਾਹਿਬ ਵਿਖੇ ਬਿਠਾ ਕੇ 5 ਸਿੱਖ ਬੁਲਾ ਲਏ ਮਹਾਰਾਜ ਜੀ ਨੇ। ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ, ਭਾਈ ਲੰਗਾਹਾ ਜੀ, ਭਾਈ ਪੁਰਾਣਾ ਜੀ, ਭਾਈ ਜੇਠਾ ਜੀ ਅਤੇ ਭਾਈ ਸ਼ਾਲੋ ਜੀ, ਇਹਨਾਂ 5 ਸਿੱਖਾਂ ਦੀ ਹਜ਼ੂਰੀ ਵਿੱਚ ਮਹਾਰਾਜ ਨੇ ਫਰਮਾਇਆ ਕਿ ਅਸੀਂ ਲਾਹੌਰ ਜਾ ਰਹੇ ਹਾਂ, ਵਾਪਸ ਅਸੀਂ ਆਉਣਾ ਨੇ, ਸ਼ਹੀਦੀ ਹੋ ਜਾਣੀ ਸਾਡੀ। ਸਾਡੇ ਜਾਣ ਤੋਂ ਪਿੱਛੋਂ ਗੁਰਤਾ ਗੱਦੀ ਦੀ ਸਾਰੀ ਜ਼ਿੰਮੇਵਾਰੀ ਇਹਨਾਂ ਦੀ ਹੋਏਗੀ, ਅੱਜ ਅਸੀਂ ਇਹਨਾਂ ਨੂੰ ਗੁਰਤਾ ਗੱਦੀ ਦੇ ਚੱਲੇ ਹਾਂ। ਅਤੇ ਗੁਰੂ ਸਾਹਿਬ ਨੇ 5 ਪੈਸੇ ਨਾਰੀਅਲ ਰੱਖ ਕੇ, ਅਤੇ ਮਹਾਰਾਜ ਸੱਚੇ ਪਾਤਸ਼ਾਹ ਨੇ 3 ਪਰਿਕਰਮਾ ਕੀਤੀਆਂ ਆਪਣੇ ਪੁੱਤਰ ਦੀਆਂ। ਆਪੇ ਗੁਰ ਚੇਲਾ। ਸੋ ਗੁਰੂ ਮਹਾਰਾਜ ਨੇ ਹੁਕਮ ਫਰਮਾਇਆ ਅੱਜ ਤੋਂ ਇਹ ਤੁਹਾਡੇ ਗੁਰੂ ਨੇ, ਪਰ ਅਜੇ ਗੱਲ ਇਹ ਗੁਪਤ ਰੱਖਣੀ ਹੈ, ਜਦੋਂ ਸਾਡੀ ਸ਼ਹੀਦੀ ਹੋ ਜਾਵੇ ਉਦੋਂ ਸਮਾਗਮ ਸੱਦ ਕੇ ਅਤੇ ਇਹਨਾਂ ਨੂੰ ਗੁਰਤਾ ਗੱਦੀ ਦੀ ਰਸਮ ਕਰ ਦਿਓ। ਐਸੇ ਦੀਨ ਦਿਆਲ ਗੁਰੂ ਹਰਗੋਬਿੰਦ ਸਾਹਿਬ ਨੂੰ ਬੇਨਤੀ ਕੀਤੀ, ਮਹਾਰਾਜ ਗੁਰੂ ਕਿੰਨੇ ਤਰ੍ਹਾਂ ਦੇ ਹੁੰਦੇ ਨੇ, ਅਤੇ ਸੱਚੇ ਪਾਤਸ਼ਾਹ ਨੇ ਫਰਮਾਇਆ 4 ਤਰ੍ਹਾਂ ਦੇ ਗੁਰੂ ਹੁੰਦੇ ਪਿਆਰਿਓ। ਪਾਰਸ ਗੁਰੂ, ਚੰਦਨ ਗੁਰੂ, ਦੀਪਕ ਗੁਰੂ, ਭ੍ਰਿੰਗੀ ਗੁਰੂ। ਪਾਰਸ ਇੱਕ ਵੱਟੀ ਮੰਨੀ ਗਈ ਹੈ, ਜਿਹੜੀ ਪਾਰਸ ਵੱਟੀ ਹੁੰਦੀ ਪਿਆਰਿਓ, ਇਹ 8 ਤਾਤਾਂ ਨੂੰ ਸਪਰਸ਼ ਕਰਕੇ, ਟੱਚ ਕਰਕੇ ਇਹ ਸੋਨਾ ਬਣਾ ਦਿੰਦੀ, ਕੇਵਲ 8 ਤਾਤਾਂ ਨੂੰ। ਔਰ ਉਹ ਵਿਅਕਤੀ, ਉਹ ਗੁਰੂ ਜਿਹੜਾ ਵਿਸ਼ੇਸ਼ ਜਾਤਾਂ ਦੇ ਲੋਕਾਂ ਨੂੰ ਗਿਆਨ ਦੇ ਦੇਵੇ, ਆਪਣਾ ਰੂਪ ਨਾ ਬਣਾਵੇ, ਗਿਆਨ ਦੇ ਦੇਵੇ, ਉਹਨੂੰ ਕਹਿੰਦੇ ਹਨ ਪਾਰਸ ਗੁਰੂ। ਦੂਸਰਾ ਹੈ ਚੰਦਨ ਗੁਰੂ। ਚੰਦਨ ਇੱਕ ਬੂਟਾ ਦਾ ਸਤਸੰਗੀਓ, ਅਤੇ ਇਹਦੀ ਜਿਹੜੀ ਤਸੀਰ ਠੰਡੀ ਮੰਨੀ ਗਈ ਹੈ, ਇਹਦੀ ਖੁਸ਼ਬੋ ਬੜੀ ਹੁੰਦੀ ਹੈ। ਚੰਦਨ ਨਿਕਟ ਸਭ ਚੰਦਨ ਹੋਈ ਆ। ਇਹਦੇ 'ਤੇ ਜਦੋਂ ਬਹਾਰ ਆਉਂਦੀ ਹੈ ਨਾ ਸਤਸੰਗੀ ਬਹਾਰ, ਉਹਨਾਂ ਦਿਨਾਂ ਦੇ ਵਿੱਚ ਇੰਨੀ ਖੁਸ਼ਬੋ ਮਹਿਕ ਦਿੰਦਾ ਹੈ ਬੂਟਾ, ਕਿ ਜਿੱਧਰ ਨੂੰ ਹਵਾ ਚੱਲੇ ਸਾਰੇ ਰੁੱਖਾਂ 'ਚੋਂ ਖੁਸ਼ਬੋ ਆਉਣ ਲੱਗ ਪੈਂਦੀ ਹੈ। ਇੱਦਾਂ ਹੀ ਉਹ ਵਿਅਕਤੀ ਜਿਹੜਾ ਆਪਣੀ ਸਿੱਖਿਆ ਉਪਦੇਸ਼ ਦੇ ਕੇ ਅਤੇ ਭਗਤੀ ਦੀ ਖੁਸ਼ਬੋ ਦੇ ਦੇਵੇ, ਉਹਨੂੰ ਕਹਿੰਦੇ ਹਨ ਚੰਦਨ ਗੁਰੂ।
चौथा है दीपक गुरु, तीसरा दीपक गुरु। दीपक का अर्थ होंगे दीवा, एक दीवा जगदा हो ते ओ तो गांह जिन्ने मर्जी दीवे जगा लवो, शर्त है कि बाकी दीवें विच तेल ते बट्टी होए। इदां ही वह व्यक्ति जिहड़े जिहड़ा जप तप आदि कीते साधना वाले व्यक्ति नूं ज्ञान दे देवे उहनूं कहिंदे दीप गुरु। चौथा है भृंगी गुरु। पिंडां थावां तों पंजाब देश तों आपां आए हां, पिंडां दे विच घरां दे विच करकीन, साडे माझे विच उहनूं करकीन कहिंदे, छोटी जिहा पतंगा दा ਉਹ ਬਾਹਰੋਂ ਮਿੱਟੀ ਲਿਆ ਲਾ ਕੇ ਸਾਡੇ ਕੋਰਨਰਾਂ ਦੇ ਵਿੱਚ, ਨੁੱਕਰਾਂ ਦੇ ਵਿੱਚ ਇੱਕ ਘਰ ਜਿਹਾ ਛੋਟਾ ਜਿਹਾ ਬਣਾ ਲੈਂਦਾ ਮਿੱਟੀ ਦਾ। ਫਿਰ ਜਦੋਂ ਕ ਸਟਾਲਾ ਆਦਿਕ ਬਰਸੀਨ ਦਾ ਮੌਸਮ ਹੁੰਦਾ, ਉੱਥੋਂ ਕੀੜੇ ਲਿਆਉਂਦਾ ਵਿਸ਼ੇਸ਼ ਤਰ੍ਹਾਂ ਦੇ ਹਰੇ ਰੰਗ ਦੇ, ਚੁੱਕ ਕੇ ਉਹ ਆਪਣੇ ਘਰ 'ਚ ਰੱਖ ਕੇ ਕਿੰਨੇ ਕੀੜੇ ਵਿੱਚ ਰੱਖ ਕੇ ਉੱਤੇ ਲੇਪ ਦਿੰਦਾ ਮਿੱਟੀ, ਉਹਨੂੰ ਬੰਦ ਕਰ ਦਿੰਦਾ ਘਰ ਨੂੰ। ਫਿਰ ਉਹ ਕਰਕੀਨ ਲਗਾਤਾਰ ਉਹਦੇ ਉੱਤੇ ਆਪਣਾ ਸ਼ਬਦ ਬੋਲਦੀ ਹੈ, ਲਗਾਤਾਰ ਆਪਣਾ ਉੱਚ ਬੋਲੀ ਬੋਲਦੀ ਹੈ। ਉਹੜੇ ਵਿਸ਼ੇਸ਼ ਕਿਸਮ ਦੇ ਸੁੰਡੇ ਹੁੰਦੇ, ਉਹਨਾਂ ਨੂੰ ਆਪਣਾ ਰੂਪ ਬਣਾਉਂਦੀ ਉਹਦੇ ਵਰਗੇ ਕਰਕੀਨ ਵਰਗੇ ਬਣ ਜਾਂਦੇ, ਫਿਰ ਉੱਤੋਂ ਮਿੱਟੀ ਲਾ ਕੇ ਅਤੇ ਉਹ ਉੱਡ ਜਾਂਦੇ ਨੇ। ਇੱਦਾਂ ਉਹ ਗੁਰੂ ਜਿਹੜਾ ਸ਼ਬਦ ਦੇ ਦੁਆਰਾ ਵਿਸ਼ੇਸ਼ ਤਰ੍ਹਾਂ ਦੇ ਵਿਅਕਤੀਆਂ ਨੂੰ ਗਿਆਨ ਦੇ ਦੇਵੇ, ਉਹਨੂੰ ਕਹਿੰਦੇ ਹਨ ਭ੍ਰਿੰਗੀ ਗੁਰੂ। ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰ ਅਵਤਾਰ, ਪਰ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਪੂਰਨ ਗੁਰ ਅਵਤਾਰ ਹੋਏ ਹੈ। ਨਾਨਕ ਸਤਿਗੁਰ ਐਸਾ ਜਾਣੀਏ ਜੋ ਸਭ ਸਹਿ ਲੈ ਮਿਲਾਏ ਜੀ। ਪੂਰਾ ਗੁਰੂ ਪਿਆਰੇ ਉਹਨੂੰ ਕਹਿੰਦੇ ਜਿਹੜਾ ਹਰੇਕ ਵਿਅਕਤੀ ਨੂੰ ਆਪਣੇ ਨਾਲ ਹੀ ਮਿਲਾ ਲਵੇ, ਔਰ ਗਿਆਨ ਦੇ ਦੇਵੇ ਉਹਨੂੰ ਕਹਿੰਦੇ ਪੂਰਨ ਗੁਰੂ। ਅਤੇ ਸੱਚੇ ਪਾਤਸ਼ਾਹ ਮਿਹਰ ਕਰਦੇ ਨੇ, ਗੁਰਮੁਖ ਜਿਹੜੇ ਰੱਬ ਦੇ ਪਿਆਰੇ ਨੇ ਉਹ ਕਿਰਪਾ ਕਰਕੇ ਅਤੇ ਇਸ ਨਾਮ ਦੇ ਲੜ ਲਾ ਕੇ ਇਸ ਜੀਵ ਨੂੰ ਸੋਝੀ ਦੇ ਦਿੰਦੇ ਨੇ। ਆਪੇ ਬਖਸ਼ੇ ਸਤਿਗੁਰ ਮੇਲੇ, ਆਪ ਹੀ ਵਾਹਿਗੁਰੂ ਬਖਸ਼ ਦਿੰਦਾ ਅਤੇ ਪੂਰੇ ਗੁਰੂ ਨਾਲ ਮਿਲਾ ਦਿੰਦਾ ਹੈ। ਕਾਲ ਕੰਟਕ ਮਾਰੇ ਸੱਚ ਪੇਲੈ, ਫਿਰ ਕਾਲ ਕੰਟਕ ਦਾ ਅਰਥ ਹੈ ਦੁੱਖਦਾਈ ਜਿਹੜਾ ਕਾਲ ਹੈ ਨਾ, ਮੌਤ। ਕਾਲ ਕੰਟਕ ਮਾਰੇ ਸੱਚ ਪੇਲਾ, ਸੱਚ ਦੇ ਨਾਲ ਮਿਲਾ ਦਿੰਦਾ ਪੂਰਾ ਗੁਰੂ, ਅਤੇ ਜਿਹੜਾ ਕਾਲ ਮੌਤ ਇਹਨੂੰ ਖਤਮ ਕਰ ਦਿੰਦਾ, ਭਾਵ ਮੌਤ ਦੇ ਡਰ ਨੂੰ ਦੂਰ ਕਰ ਦਿੰਦਾ ਵਾਹਿਗੁਰੂ। ਇਹੋ ਮਨ ਕਰਮਾ ਇਹੋ ਮਨ ਧਰਮਾ, ਗੁਰੂ ਜੀ ਕਹਿੰਦੇ ਜਿਹੜਾ ਮਨ ਹੈ ਨਾ, ਇਹ ਨਿਸ਼ਕਾਮ ਕਰਮ, ਸਕਾਮ ਕਰਮ, ਪ੍ਰਾਸ਼ਿਤ ਕਰਮ ਆਦਿ ਕਰਦਾ ਹੈ ਅਤੇ ਕਰਮੀ ਬਣ ਜਾਂਦਾ ਇਹ ਮਨ। ਇਹੋ ਮਨ ਧਰਮਾ, ਫਿਰ ਇਹ ਮਨ ਧਰਮੀ ਲੋਕਾਂ ਦੀ ਸੰਗਤ ਕਰਕੇ ਅਤੇ ਧਰਮੀ ਬਣ ਜਾਂਦਾ, ਚੰਗਾ ਬਣ ਜਾਂਦਾ, ਚੰਗਾ ਇਨਸਾਨ ਬਣ ਜਾਂਦਾ ਗੁਰਮੁਖਾਂ ਦੀ ਸੰਗਤ ਕਰਕੇ। ਇਹੋ ਮਨ ਪੰਚ ਤੱਤ ਤੇ ਜਨਮਾ, ਭਾਈ ਜਿਹੜਾ ਇਹ ਮਨ ਹੈ ਨਾ, ਪੰਜਾਂ ਤੱਤਾਂ ਸੂਖਮ ਤੱਤਾਂ ਤੋਂ ਇਹਦਾ ਜਨਮ ਹੁੰਦਾ। ਪ੍ਰਕਿਰਤੀ ਦੇ ਪੰਜ ਤੱਤ ਸੂਖਮ ਤੱਤ, ਉਹਨਾਂ ਤੋਂ ਜਿਹੜਾ ਮਨ ਦਾ ਜਨਮ ਹੁੰਦਾ। ਪਿਆਰੇ ਮਨ ਕੀ ਹੈ? ਮਨੁਸ ਕੋਈ ਸਾਡੇ ਸਰੀਰ ਦਾ ਅੰਗ ਨਹੀਂ। ਭਰਥਰੀ ਜੀ ਵੈਰਾਗ ਸ਼ਤਕ ਵਿੱਚ ਲਿਖਦੇ ਨੇ, ਸੰਕਲਪੋ ਵਿਕਲਪੋ ਹੀ ਮਨਾ, ਸੰਕਲਪ ਅਤੇ ਵਿਕਲਪ ਹੀ ਮਨ ਹੈ। ਆ ਡਾਕਟਰ ਅੱਜ ਕੱਲ੍ਹ ਕਿੰਨੀ ਇਹਨਾਂ ਨੇ ਡਾਕਟਰੀ ਸਾਇੰਸ ਪੜ੍ਹੀ ਹੈ, ਮੈਡੀਕਲ ਡਾਕਟਰ ਸਰੀਰ ਦੀ ਸਰਜਰੀ ਕਰਦੇ ਨੇ, ਇੱਕ ਇੱਕ ਅੰਗ ਜਿਹੜਾ ਸਰੀਰ ਦਾ ਉਹ ਬਦਲ ਦਿੰਦੇ ਨੇ, ਵੇਖ ਲੈਂਦੇ ਨੇ, ਪਰ ਮਨ ਨਹੀਂ ਲੱਭਦਾ ਕਿਤੇ, ਮਨ ਹੈ ਹੀ ਨਹੀਂ। ਸੰਕਲਪ ਵਿਕਲਪ ਹੀ ਮਨ ਹੈ। ਚੰਗੇ ਮਾੜੇ ਫੁਰਨਿਆਂ ਦੇ ਸਮਦਾਵ ਨੂੰ ਕਹਿੰਦੇ ਮਨ, ਅਤੇ ਮਨ ਮਰ ਜਾਣਾ ਕੀ ਹੈ, ਫੁਰਨੇ ਖਤਮ ਹੋ ਜਾਣੇ, ਉਹਨੂੰ ਕਹਿੰਦੇ ਮਨ ਮਰ ਗਿਆ। ਸੋ ਇਸ ਲਈ ਗੁਰੂ ਜੀ ਮਿਹਰ ਕਰਦੇ ਨੇ, ਇਹ ਜਿਹੜਾ ਮਨ ਹੈ ਨਾ, ਇਹ ਪੰਜਾਂ ਤੱਤਾਂ ਦੇ ਸੂਖਮ ਤੱਤਾਂ ਤੋਂ ਬਣਿਆ ਹੈ। ਸਾਕਤ ਲੋਭੀ ਇਹੋ ਮਨ ਮੂੜਾ, ਫਿਰ ਸਾਕਤਾਂ ਦੀ ਸੰਗਤ ਕਰਕੇ ਅਤੇ ਮਨ ਸਾਕਤੀ ਹੋ ਗਿਆ। ਸਾਕਤ ਪੁਰਸ਼ ਦਾ ਤਰਕ ਬਤਰਕ ਕਰੀ ਜਾਣੀ ਹਰੇਕ ਚੀਜ਼ ਉੱਤੇ, ਲੋਭੀਆਂ ਦੀ ਸੰਗਤ ਕਰਕੇ ਮਨ ਲੋਭੀ ਹੋ ਗਿਆ, ਔਰ ਮੂਰਖਾਂ ਦੀ ਸੰਗਤ ਕਰਕੇ ਤੇ ਇਹ ਮਨ ਮੂਰਖ ਬਣ ਗਿਆ। ਗੁਰਮੁਖ ਨਾਮ ਜਪੇ ਮਨ ਰੂੜਾ, ਫਿਰ ਗੁਰਮੁਖਾਂ ਦੀ ਸੰਗਤ ਕਰਕੇ, ਰੱਬ ਦੇ ਪਿਆਰਿਆਂ ਦੀ ਸੰਗਤ ਕਰਕੇ ਤੇ ਜਿਹੜਾ ਮਨ ਹੈ ਇਹ ਰੂੜਾ ਬਣ ਗਿਆ, ਬੜਾ ਸੋਹਣਾ ਬਣ ਗਿਆ, ਇਹ ਮਨ ਸੌਰ ਗਿਆ, ਪਰਮਾਤਮਾ ਦੀ ਕਿਰਪਾ ਹੋ ਗਈ। ਗੁਰਮੁਖ ਮਨ ਅਸਥਾਨ ਨੈ ਸੋਈ, ਗੁਰਮੁਖਾਂ ਨੇ ਗੁਰੂ ਦੀ ਕਿਰਪਾ ਨਾਲ ਜਿਹੜਾ ਮਨ ਹੈ ਇਹਨੂੰ ਟਿਕਾਣੇ ਕਰ ਲਿਆ, ਇਹ ਦੌੜੇਗਾ ਇਹ, ਫਿਰ ਇਹਨੂੰ ਲਾਓ। ਬਾਣੀ ਦੇ ਵਿੱਚ ਆਮ ਤੌਰ 'ਤੇ ਸਵਾਲ ਹੁੰਦਾ ਹੈ ਕਿ ਮਨ ਟਿਕਦਾ ਨਹੀਂ, ਇਹਨੂੰ ਕਿਵੇਂ ਟਿਕਾਈਏ।
ਅਤੇ ਬੇਨਤੀ ਕਰਦੇ ਹਾਂ ਸ਼ਬਦ ਸੁਰਤ ਬਿਨ ਆਈਏ ਜਾਈਏ। ਸ਼ਬਦ ਕਹਿੰਦੇ ਹਨ ਬਾਣੀ ਨੂੰ ਅਤੇ ਸੁਰਤ ਕਹਿੰਦੇ ਸੁਣਨਾ। ਜਦੋਂ ਬਾਣੀ ਪੜ੍ਹਦੇ ਹਾਂ ਤਾਂ ਧਿਆਨ ਰੱਖੋ ਸ਼ਬਦ ਵਿੱਚ ਕੰਨਾਂ ਵਿੱਚ ਸ਼ਬਦ ਪਵੇ, ਜਿਹੜਾ ਬੋਲਦੇ ਹਾਂ ਕੰਨਾਂ ਰਾਹੀਂ ਸੁਣਨਾ ਨੂੰ, ਅਤੇ ਫਿਰ ਪਿਆਰੇ ਮਨ ਟਿਕਿਆ ਰਹਿੰਦਾ। ਅਰਥਾਂ ਦੇ ਵਿੱਚ ਧਿਆਨ ਰੱਖੋ, ਲਗਾ ਮਾਤਰਾ 'ਚ ਧਿਆਨ ਰੱਖੋ, ਸ਼ਬਦ 'ਚ ਧਿਆਨ ਰੱਖੋ, ਗੁਰੂ ਦੀ ਕਿਰਪਾ ਪ੍ਰਾਪਤ ਹੁੰਦੀ ਸਤਸੰਗੀਓ। ਇਸ ਵਾਸਤੇ ਜਿਹੜਾ ਮਨ ਹੈ ਨਾ ਇਹ ਦੌੜਿਆ ਫਿਰਦਾ ਦੌੜਿਆ, ਇਹਨੂੰ ਕਾਬੂ ਕਰਨਾ ਪੈਂਦਾ। ਜਦੋਂ ਦੌੜ ਲੱਗੇ ਫਿਰ ਇਹਨੂੰ ਮੋੜ ਕੇ ਬਾਣੀ 'ਚ ਲਾਓ। ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ, ਤਿੰਨਾਂ ਦੇ ਕੋਲ ਕੋਈ ਆਇਆ ਰੱਬ ਦਾ ਪਿਆਰਾ, ਕਹਿੰਦਾ ਕਿ ਮਹਾਂਪੁਰਸ਼ ਮਨ ਨਹੀਂ ਟਿਕਦਾ, ਨਿਤਨੇਮ ਕਰਦੇ ਹਾਂ, ਸੰਗਤ ਕਰਦੇ ਹਾਂ, ਸਿਮਰਨ ਕਰਦੇ ਮਨ ਦੌੜਿਆ ਫਿਰਦਾ।

ਇਹ ਜਦੋਂ ਪੌੜੀ ਪੜ੍ਹਦੇ ਤੇ ਸਮਾਪਤੀ ਤੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਇੱਥੇ ਫਿਰ ਇੱਕ ਹੀ ਲਿਖਿਆ, ਇਹ ਪਹਿਲੀ ਪੌੜੀ ਹੈ। ਉਹ ਉੱਤੇ ਸੀ ਮੂਲ ਮੰਤਰ ਹੈ, ਇਹ ਪਹਿਲੀ ਪੌੜੀ ਹੈ। ਸੋਚੈ ਸੋਚਣਾ ਹੋਵੇ ਫਿਰ ਦੂਸਰੀ ਹੁਕਮੀ ਹੋਵਣ ਆਕਾਰ, ਤੀਸਰੀ ਗਾਵੈ ਕੋ ਤਾਣ, ਚੌਥੀ ਸਾਚਾ ਸਾਹਿਬ ਸਾਚਨਾ, ਪੜ੍ਹੀ ਜਾਓ। ਜਦੋਂ ਆਪਾਂ ਪੜ੍ਹਦੇ ਜਾਤ ਪਾਹਾਰਾ ਧੀਰਜ ਸੁਨਿਆਰ ਆਹਰਣ ਮਤ ਵੇਦ ਹਥਿਆਰ, ਇਸ ਪੌੜੀ ਦੀ ਸਮਾਪਤੀ 'ਤੇ ਆਪਾਂ ਪੜ੍ਹਦੇ ਹਾਂ ਨਾਨਕ ਨਦਰੀ ਨਦਰ ਨਿਹਾਲ, ਇੱਥੇ ਕੀ ਲਿਖਿਆ ਫਿਰ 38 38। ਅਤੇ ਜਦੋਂ ਆਪਾਂ ਪੜ੍ਹਦੇ ਸਲੋਕ ਸਮਾਪਤੀ ਹੁੰਦੀ ਹੈ, ਜਿਨੀ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ, ਕੇਤੀ ਛੁੱਟੀ ਨਾਲ ਉੱਥੇ ਫਿਰ ਇੱਕ ਲਿਖਿਆ। ਜਪਜੀ ਸਾਹਿਬ 'ਚ ਇੱਕ ਇੱਕ ਇੱਕ ਤਿੰਨ ਵਾਰਾ ਲਿਖਿਆ। ਅਤੇ ਆਮ ਬਜ਼ੁਰਗਾਂ ਨੂੰ ਪੁੱਛ ਲਓ ਅਤੇ ਕਹਿਣਗੇ ਕਿ ਪਹਿਲੀ ਪੌੜੀ ਪੜ੍ਹ ਲੈਂਦੇ ਹਾਂ, ਅਤੇ ਪੁੱਛੋ ਬਾਬਾ ਜੀ ਸੁਣਾਓ ਪਹਿਲੀ ਪੌੜੀ, ਉਹ ਮੂਲ ਮੰਤਰ ਸੁਣਾਉਣਗੇ, ਵਾਹਿਗੁਰੂ ਜੀ ਪਹਿਲੀ ਪੌੜੀ ਨਹੀਂ, ਪਹਿਲੀ ਪੌੜੀ ਸੋਚਿਆ ਸੋਚਣਾ ਹੋਵੇ। ਦੂਸਰੀ ਬੇਨਤੀ ਕਰਾਂ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਇੱਕ ਤੋਂ ਆਰੰਭ ਹੁੰਦੀ, ਇੱਕ ਓਅੰਕਾਰ, ਸਭ ਤੋਂ ਅਖੀਰ 'ਤੇ ਜਦੋਂ ਆਪਾਂ ਪੜ੍ਹਦੇ ਗੁਰੂ ਗ੍ਰੰਥ ਸਾਹਿਬ ਦੀ ਸਮਾਪਤੀ ਕਰਦੇ ਹਾਂ, 18 10 20 18 10 20 ਦੇ ਅਗਲੇ ਬਣੇ ਫਿਰ ਇੱਕ ਹੀ ਲਿਖਿਆ ਲਾਸਟ 'ਤੇ ਗੁਰੂ ਗ੍ਰੰਥ ਸਾਹਿਬ ਦੇ ਇੱਕ, ਸ਼ੁਰੂ 'ਚ ਗੁਰੂ ਗ੍ਰੰਥ ਸਾਹਿਬ ਦੇ ਇੱਕ, ਇੱਕ ਤੋਂ ਆਰੰਭਤਾ ਹੁੰਦੀ ਅਤੇ ਇੱਕ 'ਤੇ ਜਾ ਕੇ ਸਮਾਪਤੀ ਹੁੰਦੀ ਸਤਸੰਗੀ। ਇਸ ਲਈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਮਿਹਰ ਕਰਦੇ ਨੇ, ਜਦੋਂ ਆਪਾਂ ਜਪਜੀ ਸਾਹਿਬ ਦਾ ਪਾਠ ਗੌਰ ਨਾਲ ਪੜ੍ਹਦੇ ਹਾਂ, ਧਿਆਨ ਨਾਲ ਪੜ੍ਹਦੇ ਹਾਂ, ਉਹ ਜੇ ਲਗਾ ਮਾਤਰਾ ਦਾ ਖਿਆਲ ਰੱਖੋ, ਹਰੇਕ ਚੀਜ਼ ਦਾ ਖਿਆਲ ਰੱਖੋ, ਅਤੇ ਮਨ ਸਤਸੰਗ ਕਦੇ ਦੌੜਦਾ ਨਹੀਂ। ਉਹ ਮਹਾਂਪੁਰਸ਼ ਕਹਿਣ ਲੱਗੇ ਕਿ ਮੂਲ ਮੰਤਰ ਦਾ ਪਾਠ ਕਰਨਾ, ਅਤੇ ਕਰਨਾ ਕਿੱਦਾਂ? ਕਹਿਣ ਲੱਗੇ ਕਿ ਜਦੋਂ ਇੱਕ ਸੈਕਿੰਡ ਵੀ ਮਨ ਪਾਸੇ ਜਾਵੇ ਫਿਰ ਉਹੀ ਦੁਬਾਰਾ ਮੂਲ ਮੰਤਰ ਕਰਨਾ। ਜਦੋਂ ਮਨ ਵਿੱਚੋਂ ਨਿਕਲ ਜੇ ਨਾ, ਇੱਕ ਸੈਕਿੰਡ ਵੀ ਮਨ ਪਾਸੇ ਚਲਿਆ ਗਿਆ, ਉਹ ਮੂਲ ਮੰਤਰ ਫਿਰ ਉਸੇ ਹੀ ਮਣਕੇ ਦੇ ਰਹਿਣਾ। ਉਹ ਸ਼ਾਮ ਤੱਕ ਜੱਬ ਕੇ ਮਰ ਗਿਆ, ਮਾਲਾ ਪੂਰੀ ਨਹੀਂ ਹੋਈ, ਸ਼ਾਮ ਤੱਕ ਲੱਗਾ ਰਿਹਾ, ਮਨ ਫਿਰ ਦੌੜ ਜੇ ਕੇ ਤਜਰਬਾ ਕਰਿਓ ਸਵੇਰੇ ਹੀ। ਮੂਲ ਮੰਤਰ ਦੇ ਪਾਠ 'ਚ ਹੀ ਮਨ ਨਹੀਂ ਟਿਕੇਗਾ ਸਾਡਾ, ਮਨ ਕਿੱਧਰ ਦੌੜ ਪੈਂਦਾ, ਫਿਰ ਉਹਨੂੰ ਮੋੜ ਮਾੜ ਕੇ ਲਿਆਓ, ਫਿਰ ਕਿੱਧਰ ਦੌੜ ਜਾਂਦਾ। ਇਹਨੂੰ ਥੋੜ੍ਹਾ ਜਿਹਾ ਜੇ ਇਹਨੂੰ ਸਖਤੀ ਕਰਨਾ ਨਾ, ਅਤੇ ਜਿਹੜੀ ਪੌੜੀ ਦੇ ਵਿੱਚ ਬਾਣੀ ਪੜ੍ਹਦਿਆਂ ਪੜ੍ਹਦਿਆਂ ਮਨ ਪਾਸੇ ਜਾਵੇ ਫਿਰ ਉਹ ਪੌੜੀ ਦੁਬਾਰਾ ਪੜ੍ਹੋ। ਮਨ ਨੂੰ ਇਹ ਹੋਏਗਾ ਮੈਂ ਤਾਂ ਇਸੇ ਕੰਮ ਨੂੰ ਸ਼ਾਮ ਤੱਕ ਲੱਗਾ ਰਹੂੰਗਾ, ਜਪਜੀ ਸਾਹਿਬ ਨਹੀਂ ਮੇਰੇ ਤੋਂ ਪੂਰਾ ਹੋਣਾ, ਫਿਰ ਮਨ ਦੌੜ ਨੂੰ ਘੱਟ ਜਾਂਦਾ। ਜਿਹੜੀ ਪੌੜੀ 'ਚ ਮਨ ਮਾੜਾ ਜਾਂ ਉਖੜੇ ਪਾਸੇ ਜਾਵੇ ਪੌੜੀ, ਫਿਰ ਦੁਬਾਰਾ ਉਹੀ ਪੜ੍ਹੋ। ਇਸ ਤਰ੍ਹਾਂ ਮਹਾਂਪੁਰਸ਼ਾਂ ਨੇ ਇਹ ਤਰੀਕਾ ਦੱਸਿਆ, ਸ਼ਾਮ ਤੱਕ ਮੂਲ ਮੰਤਰ ਦਾ ਪਾਠ ਸਤਸੰਗ ਕਰਦਿਆਂ ਕਰਦਿਆਂ ਐਨ ਵਾਹਿਗੁਰੂ ਦੀ ਕਿਰਪਾ ਹੋ ਗਈ, ਸਮਝ ਆ ਗਈ ਕਿ ਜੇ ਮੇਰਾ ਮਨ ਦੌੜਿਆ ਤਾਂ ਮੈਨੂੰ ਮੂਲ ਮੰਤਰ ਫਿਰ ਇਹੀ ਕਰਨਾ ਪੈਣਾ, ਮਨ ਟਿਕਣ ਲੱਗ ਗਿਆ। ਸੱਚੇ ਪਾਤਸ਼ਾਹ ਜੀ ਮਿਹਰ ਕਰਦੇ ਨੇ, ਜਿਹੜਾ ਮਨ ਹੈ ਸਤਸੰਗੀਓ, ਜੇ ਗੁਰੂ ਦੀ ਕਿਰਪਾ ਹੋ ਜਾਵੇ ਤਾਂ ਇਹ ਆਪਣੇ ਸਥਾਨ 'ਤੇ ਆ ਜਾਂਦਾ, ਟਿਕ ਜਾਂਦਾ ਹੈ। ਗੁਰਮੁਖ ਤ੍ਰਿਭਵਨ ਸੋਝੀ ਹੋਈ, ਗੁਰੂ ਦੀ ਕਿਰਪਾ ਨਾਲ ਗੁਰਮੁਖਾਂ ਨੂੰ ਤਿੰਨਾਂ ਭਵਨਾਂ ਦੀ ਸੋਝੀ ਹੋ ਗਈ। ਤਿੰਨਾਂ ਭਵਨਾਂ 'ਚ ਕੀ ਹੋ ਰਿਹਾ ਸਮਝ ਲੱਗ ਗਈ ਪਿਆਰਿਓ। ਕਈ ਵਾਰ ਆਪਾਂ ਵੇਖਦੇ ਹਾਂ ਕਿ ਫਲਾਣਾ ਮਹਾਂਪੁਰਸ਼ ਅੰਤਰਜਾਮੀ ਹੈ, ਅੰਤਰਜਾਮੀ ਦਾ ਮਤਲਬ ਜਾਣ ਲੈਂਦਾ ਅੱਜ ਕੀ ਹੋਣਾ ਕੀ ਹੋਏਗਾ। ਗੁਰੂ ਗ੍ਰੰਥ ਸਾਹਿਬ 'ਚ ਇੱਕ ਬੜੀ ਪਿਆਰੀ ਪੰਕਤੀ ਹੈ, ਕਹਿੰਦੇ ਕਿ ਸਤਸੰਗੀਓ, ਗੁਪਤ ਪ੍ਰਗਟ ਸਭ ਜਾਣੀਐ ਜੇ ਮਨ ਰੱਖੇ ਠਾਏ। ਗੁਰੂ ਗ੍ਰੰਥ ਸਾਹਿਬ ਦੀ ਪੰਕਤੀ ਹੈ, ਗੁਪਤ ਪ੍ਰਗਟ ਸਭ ਜਾਣੀਐ, ਜੋ ਦੁਨੀਆਂ 'ਤੇ ਹੋ ਰਿਹਾ ਗੁਪਤ ਅਤੇ ਪ੍ਰਗਟ ਸਾਰਾ ਕੁਛ ਜਾਣ ਸਕਦੇ ਹਾਂ ਜੇ ਮਨ ਟਿਕ ਜਾਏ। ਜੇ ਮਨ ਸਾਡਾ ਮਨ ਟਿਕ ਜੇ ਨਾ, ਆ ਘਰਾਂ 'ਚ ਟੀ ਵੀ ਲਾਏ ਨੇ ਲੋਕਾਂ, ਹਰੇਕ ਘਰ 'ਚ ਟੀ ਵੀ ਨੇ, ਕਈ ਘਰਾਂ 'ਚ ਕਈ ਕਈ ਨੇ, ਹਰੇਕ ਕਮਰੇ 'ਚ ਲੱਗਾ ਹੁੰਦਾ। ਇਹਦੀ ਇੱਕ ਡਿਸਨਟੀਨਾ 'ਤੇ ਹੁੰਦਾ ਸਤਸੰਗ, ਇੱਕ ਫੋਕਸ ਹੁੰਦਾ ਇੱਕ ਸਾਈਡ 'ਤੇ, ਪਿੰਡਾਂ 'ਚ ਹੁੰਦੇ ਸੀ ਛਤਰੀ ਜਿਹੀ ਲੱਗੀ ਹੁੰਦੀ ਸੀ, ਉਹ ਮਾੜੀ ਜਿਹੀ ਲਿਜਾਣੀ ਅਤੇ ਉਹ ਸਕਰੀਨ ਦੇ ਉੱਤੇ ਫੋਟੋ ਲਾਉਣੀ, ਫਿਰ ਉਹ ਐਂ ਟਕਾਉਣਾ ਸੈੱਟ ਕਰਨਾ, ਫੋਟੋ ਆ ਜਾਣੀ। ਇੱਦਾਂ ਸਾਡਾ ਮਨ ਹੈ, ਜੇ ਮਨ ਟਿਕ ਜਾਏ ਤਾਂ ਹਿਰਦੇ ਦੀ ਸਕਰੀਨ 'ਤੇ ਸਾਰੀ ਦੁਨੀਆਂ ਦਿਸ ਪੈਂਦੀ ਕਿੱਥੇ ਕੀ ਹੋ ਰਿਹਾ। ਉਹ ਰੱਬ ਦੇ ਪਿਆਰੇ ਦੱਸ ਦਿੰਦੇ ਫਲਾਣੀ ਥਾਂ ਆਹ ਹੋ ਰਿਹਾ, ਅੱਜ ਫਲਾਣੀ ਥਾਂ 'ਤੇ ਆਹ ਹੋ ਰਿਹਾ, ਕਿਉਂ? ਉਹਨਾਂ ਦਾ ਮਨ ਟਿਕ ਗਿਆ, ਸਾਡਾ ਮਨ ਟਿਕਦਾ ਹੀ ਨਹੀਂ। ਅਤੇ ਗੁਰੂ ਗ੍ਰੰਥ ਸਾਹਿਬ ਦੀ ਪੰਕਤੀ ਹੈ, ਗੁਪਤ ਪ੍ਰਗਟ ਸਭ ਜਾਣੀ ਹੈ ਜੇ ਮਨ ਰੱਖੇ ਠਾਏ, ਜੇ ਮਨ ਟਿਕ ਜੇ ਤਾਂ ਗੁਰੂ ਦੀ ਕਿਰਪਾ ਹੋ ਜਾਂਦੀ। ਇੱਥੇ ਲਿਖਿਆ ਹੈ ਗੁਰਮੁਖ ਤ੍ਰਿਭਵਨ ਸੋਝੀ ਹੋਈ, ਜਿਹੜੇ ਗੁਰਮੁਖ ਹਨ ਗੁਰੂ ਦੇ ਲੜ ਲੱਗ ਗਏ, ਬਾਣੀ ਸਿਮਰਨ ਨਾਮ ਸੇਵਾ ਕਰਦੇ ਨੇ, ਉਹਨਾਂ ਨੂੰ ਤਿੰਨਾਂ ਭਵਨਾਂ ਦੀ ਸੋਝੀ ਹੋ ਗਈ, ਕਿੱਥੇ ਕੀ ਹੋ ਰਿਹਾ ਅਤੇ

ਇੱਥੇ ਕੀ ਹੋ ਰਿਹਾ? ਇਹੋ ਮਨ ਯੋਗੀ ਭੋਗੀ ਤਪ ਤਾਪੈ, ਜਿਹੜਾ ਮਨ ਹੈ ਨਾ ਯੋਗੀਆਂ ਦੀ ਸੰਗਤ ਕਰਕੇ ਤੇ ਯੋਗੀ ਬਣ ਗਿਆ, ਭੋਗੀਆਂ ਦੀ ਸੰਗਤ ਕਰਕੇ ਤੇ ਭੋਗੀ ਬਣ ਗਿਆ, ਤਪੱਸਵੀਆਂ ਦੀ ਸੰਗਤ ਕੀਤੀ ਤੇ ਤਪੱਸਵੀ ਬਣ ਗਿਆ ਮਨ। ਇਹ ਗੁਰਮੁਖ ਚੀਨੈ ਹਰ ਤਾਬਿਆਪੈ, ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ ਗੁਰੂ ਦੀ ਕਿਰਪਾ ਨਾਲ, ਸੋ ਇਹੜਾ ਮਨ ਹੈ ਨਾ ਚੀਨੈ ਜਾਣ ਲੈਂਦਾ ਹਰ ਪ੍ਰਭ ਆਪੈ, ਹਰੀ ਨੂੰ ਪ੍ਰਭੂ ਨੂੰ ਆਪ ਹੀ ਇਹ ਮਨ ਜਾਣ ਲੈਂਦਾ ਗੁਰੂ ਦੀ ਕਿਰਪਾ ਨਾਲ। ਮਨ ਬੈਰਾਗੀ ਹੋਮੈ ਤਿਆਗੀ, ਫਿਰ ਮਨ ਜਿਹੜਾ ਬੈਰਾਗੀਆਂ ਦੀ ਸੰਗਤ ਕਰਕੇ, ਤਿਆਗੀਆਂ ਸਾਧੂਆਂ ਦੀ ਸੰਗਤ ਕਰਕੇ, ਅਤੇ ਇਹ ਮਨ ਜਿਹੜਾ ਹੈ ਇਹਨੂੰ ਹੋਮੇ ਨੂੰ ਤਿਆਗ ਦਿੰਦਾ। ਘੱਟ ਘੱਟ ਮਨਸਾ ਦੁਬਦਾ ਲਾਗੀ, ਘਟਾਂ ਘਟਾਂ ਦੇ ਵਿੱਚ ਹਰੇਕ ਸਰੀਰ ਦੇ ਵਿੱਚ ਜਿਹੜੀ ਬੁੱਧੀ ਹੈ ਨਾ ਇਹ ਦੁਬਧਾ 'ਚ ਲੱਗੀ ਹੋਈ, ਦੁਬਧਾ ਵਿੱਚ ਇਹਨੂੰ ਦੁਬਧਾ ਕਰ ਬਹੁਤੇ ਗੱਲ ਏ। ਦੁਬਧਾ ਕੀ ਹੈ? ਮਨ 'ਚ ਸ਼ੰਕਾ ਰਹਿਣਾ, ਪਤਾ ਨਹੀਂ ਹੋਏਗਾ ਕਿ ਨਹੀਂ ਹੋਏਗਾ, ਆਹ ਕੰਮ ਮੈਂ ਕਰ ਸਕਦਾ ਕਿ ਨਹੀਂ ਕਰ ਸਕਦਾ, ਦੁਬਧਾ 'ਚ ਲੱਗੇ ਰਹਿਣਾ ਸਤਸੰਗੀਓ। ਰਾਮ ਰਸਾਇਣ ਗੁਰਮੁਖ ਚਾਖੈ, ਜਿਹੜੇ ਗੁਰਮੁਖ ਨੇ ਗੁਰੂ ਦੀ ਕਿਰਪਾ ਨਾਲ ਰਾਮ ਰਸਾਇਣ, ਰਾਮ ਜਿਹੜਾ ਰਮਿਆ ਹੋਇਆ ਵਾਹਿਗੁਰੂ ਹੈ, ਉਹਦਾ ਨਾਮ ਜਿਹੜਾ ਰਸਾਇਣ, ਰਸਾਂ ਦਾ ਘਰ ਹੈ, ਰਸ ਆਇਣ ਰਸਾਂ ਦਾ ਘਰ ਹੈ, ਸਾਰੇ ਹੀ ਰਸਾਂ ਨਾਲੋਂ ਨਾਮ ਦਾ ਰਸ ਜ਼ਿਆਦਾ ਪਿਆਰਿਓ।

ਗੁਰੂ ਅਰਜਨ ਦੇਵ ਜੀ ਕਹਿੰਦੇ ਪੂਜਾ ਮੇਵਾ ਮੈਂ ਸਭ ਕੁਛ ਚਾਖਿਆ, ਇੱਕ ਅੰਮ੍ਰਿਤ ਨਾਮ ਤੁਮਾਰਾ। ਜਿੰਨੇ ਦੁਨੀਆਂ ਦੇ ਪਦਾਰਥ ਮਿੱਠੇ ਛੱਕ ਕੇ ਵੇਖ ਲਏ, ਵਾਹਿਗੁਰੂ ਦੇ ਨਾਮ ਨਾਲੋਂ ਕੋਈ ਰਸ ਵੱਡਾ ਨਹੀਂ। ਇਸ ਵਾਸਤੇ ਰਾਮ ਰਸਾਇਣ, ਜਿਹੜਾ ਰਾਮ ਦਾ ਨਾਮ ਹੈ ਵਾਹਿਗੁਰੂ ਦਾ, ਇਹ ਰਸਾਂ ਦਾ ਆਇਣ ਘਰ ਹੈ, ਸਾਰੇ ਰਸਾਂ ਨੂੰ ਸਰੋਮਣੀ ਹੈ। ਗੁਰਮੁਖ ਚੱਖ ਹੈ, ਗੁਰਮੁਖ ਗੁਰੂ ਦੀ ਕਿਰਪਾ ਨਾਲ ਨਾਮ ਦਾ ਰਸ ਚੱਖਦੇ ਨੇ। ਦਾਰ ਕਰ ਮਹਿੰਦੀ ਹਾਰ ਪਤ ਰੱਖੈ, ਫਿਰ ਵਾਹਿਗੁਰੂ ਕਿਰਪਾ ਕਰ ਦਿੰਦਾ ਹੈ ਆਪਣੇ ਦਰ ਘਰ ਦੇ ਵਿੱਚ, ਮਹਿੰਦੀ ਦਾ ਅਰਥ ਪਰਮਾਤਮਾ, ਹਾਰ ਪਤ ਰੱਖੇ ਹਰੀ, ਫਿਰ ਆਪਣੇ ਪਿਆਰਿਆਂ ਦੀ ਇੱਜ਼ਤ ਪਾਤਰ ਰੱਖ ਲੈਂਦਾ ਹੈ। ਇਹੋ ਮਨ ਰਾਜਾ ਸੂਰ ਸੰਗਰਾਮ, ਫਿਰ ਜਿਹੜਾ ਇਹ ਮਨ ਰਾਜਾ ਸੁਲਤਾਨ ਹੈ ਨਾ ਮਨ, ਇਹ ਸੰਸਾਰ ਜੰਗ ਦੇ ਵਿੱਚ ਇਹ ਸੂਰਮਾ ਬਣ ਜਾਂਦਾ ਸੂਰਮਾ। ਧੰਨ ਜੀਓ ਤੇਹ ਕੋ ਜਗ ਮੈਂ ਮੁਖ ਤੇ ਹਰ ਚਿੱਤ ਮੈਂ ਯੁੱਧ ਵਿਚਾਰੈ। ਅੱਠੇ ਪੈਰ ਸਾਡੇ ਅੰਦਰ ਜੰਗ ਚੱਲਦਾ ਰਹਿੰਦਾ, ਮਨ ਦੌੜਦਾ ਆਪਾਂ ਫਿਰ ਰੋਕਦੇ ਹਾਂ, ਫੁਰਨੇ ਆਉਂਦੇ ਫਿਰ ਮਨ ਰੋਕਦੇ ਹਾਂ, 24 ਘੰਟੇ ਸਾਡੇ ਅੰਦਰ ਜੰਗ ਚੱਲਦਾ। ਇਸ ਵਾਸਤੇ ਇਸ ਸੰਸਾਰ ਜੰਗ ਵਿੱਚ ਵਿਕਾਰਾਂ ਦੇ ਨਾਲ ਜੰਗ ਲੜਦੇ ਹਾਂ, ਜਿਹੜਾ ਮਨ ਹੈ ਨਾ ਇਹ ਸੂਰਮਾ ਬਣ ਗਿਆ। ਇਹੋ ਮਨ ਨਿਰਭਉ ਗੁਰਮੁਖ ਨਾਮ, ਫਿਰ ਇਹੜਾ ਮਨ ਹੈ ਇਹੋ ਮਨ ਨਿਰਭਉ ਗੁਰਮੁਖ ਨਾਮ, ਨਾਮ ਦੇ ਵਿੱਚ ਜੁੜ ਕੇ ਗੁਰਮੁਖ ਬਣ ਕੇ ਇਹ ਮਨ ਨਿਰਭਉ ਹੋ ਗਿਆ। ਨਿਰਭਉ ਜਪੇ ਸਗਲ ਭਉ ਮਿਟੈ, ਮਾਰੇ ਪੰਚ ਆਪਣੇ ਵਸ ਕੀਏ। ਗੁਰਮੁਖਾਂ ਨੇ ਗੁਰੂ ਦੀ ਕਿਰਪਾ ਨਾਲ ਨਾਮ ਸਿਮਰਨ ਬਾਣੀ ਦੇ ਰਾਹੀਂ ਪੰਜਾਂ ਵਿਕਾਰਾਂ ਨੂੰ ਮਾਰ ਲਿਆ ਅਤੇ ਆਪਣੇ ਵਸ 'ਚ ਕਰ ਲਿਆ, ਆਪਣੇ ਕਾਬੂ ਕਰ ਲਏ ਪੰਜੇ ਵਿਕਾਰ। ਜਿਨ ਮਿਲ ਮਾਰੇ ਪੰਚ ਸੂਰਬੀਰ ਐਸੋ ਕੌਣ ਬਲੀ ਰੇ, ਜਿਨ ਪੰਚ ਮਾਰ ਬਦਾਰ ਗਦਾਰੇ ਸੋ ਪੂਰਾ ਇਕਲੀ ਰੇ। ਇਹ ਕਲਯੁੱਗ ਪੂਰਾ ਕੌਣ ਹੈ ਜਿਹਨੇ ਪੰਜ ਵਿਕਾਰਾਂ ਨੂੰ ਮਾਰ ਲਿਆ। ਗੁਰਮੁਖ ਗਰਾਸ ਇੱਕ ਤਥਾਏ ਕੀਏ, ਹੋਮੇ ਗਰਾਸ ਇੱਕ ਤਥਾਏ ਕੀਏ। ਹੋਮੇ ਨੂੰ ਗਰਾਸ ਭਾਵ ਖਾ ਕੇ, ਹੋਮੇ ਨੂੰ ਮਾਰ ਕੇ ਇੱਕ ਤਥਾਏ ਕੀਏ, ਜਿਹੜੇ ਇਹ ਪੰਜ ਵਿਕਾਰ ਨੇ ਇੱਕ ਥਾਂ 'ਤੇ ਕਾਬੂ ਕਰ ਲਏ, ਇਹ ਆਪਣੇ ਵੱਸ ਵਿੱਚ ਕਰ ਲਏ ਗੁਰਮੁਖਾਂ ਨੇ। ਗੁਰਮੁਖ ਰਾਗ ਸਵਾਦ ਅਨ ਤਿਆਗੇ, ਗੁਰੂ ਨਾਨਕ ਦੇਵ ਜੀ ਫਰਮਾਉਂਦੇ ਫਿਰ ਗੁਰਮੁਖਾਂ ਨੇ ਗੁਰੂ ਦੀ ਕਿਰਪਾ ਨਾਲ ਰਾਗ, ਰਾਗ ਦਾ ਇੱਥੇ ਅਰਥ ਹੈ ਮੋਹ, ਸਵਾਦ ਅਨ ਤਿਆਗੇ, ਹੋਰ ਹੋਰ ਸਵਾਦ ਜਿਹੜੇ ਤਿਆਗ ਦਿੱਤੇ ਉਹਨੇ, ਦੁਨੀਆਂ ਤੋੜੇ ਬੰਧਨਾਂ ਅੰਨ ਪਾਣੀ ਥੋੜ੍ਹਾ ਖਾਇਆ। ਥੋੜ੍ਹਾ ਖਾਂਦੇ ਹਨ, ਥੋੜ੍ਹਾ ਸੌਂਦੇ ਹੈ, ਥੋੜ੍ਹਾ ਬੋਲਦੇ ਹਨ ਗੁਰਮਤਿ ਤੇ ਪ੍ਰਮਾਣ, ਇਹ ਪਿਆਰੇ ਚੀਜ਼ਾਂ ਗੁਰਮੁਖ ਵਿੱਚ, ਗੁਰਮਤਿ 'ਚ ਪ੍ਰਮਾਣ ਲੀਕ ਨੇ। ਗੁਰਮੁਖ ਇਹੋ ਮਨ ਭਗਤੀ ਜਾਗੇ, ਫਿਰ ਗੁਰਮੁਖਾਂ ਦਾ ਮਨ ਗੁਰੂ ਦੀ ਕਿਰਪਾ ਨਾਲ ਭਗਤੀ ਦੇ ਵਿੱਚ ਜਾਗ ਪੈਂਦਾ ਹੈ। ਅਨਹਦ ਸੁਣ ਮਾਨਿਆ ਸ਼ਬਦ ਵਿਚਾਰੀ, ਸ਼ਬਦ ਦੀ ਵਿਚਾਰ ਕਰਕੇ ਅਨਹਦ ਇੱਕ ਰਸ, ਜਿਹੜਾ ਸੰਗੀਤ ਅੰਦਰ ਚੱਲ ਰਿਹਾ ਨਾ, ਸੁਣ ਨਾਣੇ ਸਿਆਰੀ ਲੱਗੀ, ਸੁਣ ਕੇ ਮਾਨਿਆ, ਮਨ ਮੰਨ ਗਿਆ, ਮਨ ਮਾਨਿਆ ਤਾਂ ਉਹ ਹਰ ਜਾਂਦੇ ਆ। ਗੁਰਮੁਖਾਂ ਨੇ ਗੁਰੂ ਦੇ ਸ਼ਬਦ ਦੀ ਵਿਚਾਰ ਕਰਕੇ ਇੱਕ ਰਸ ਨਾਮ ਦਾ ਅੰਦਰੋਂ ਜਿਹੜਾ ਸਵਾਦ ਹੈ ਇਹ ਲੈਣਾ ਕੀਤਾ ਹੈ। ਆਤਮ ਚੀਨ ਭਏ ਨਿਰੰਕਾਰੀ, ਆਤਮ ਨੂੰ ਚੀਨ ਦਾ ਅਰਥ ਜਾਣ ਕੇ ਭਏ ਨਿਰੰਕਾਰੀ, ਉਹ ਨਿਰੰਕਾਰ ਦਾ ਰੂਪ ਹੋ ਗਏ ਸਤਸੰਗੀਓ। ਨਿਰੰਕਾਰੀ ਦਾ ਅਰਥ ਨਿਰੰਕਾਰ ਦੇ ਸੇਵਕ, ਇੱਕ ਸੰਪਰਦਾ ਚੱਲੀ ਉਹਦੇ ਮੁਖੀ ਸਨ ਦਿਆਲ ਸਿੰਘ। ਸੋ ਸਤਸ੍ਰੀ ਜਿਹੜੇ ਦਿਆਲ ਸਿੰਘ ਸੀ ਉਹ ਨਿਰੰਕਾਰ ਨਿਰੰਕਾਰ ਦਾ ਜਾਪ ਕਰਿਆ ਕਰਦੇ ਸੀ। ਉਹ ਸੰਪਰਦਾ ਦਾ ਨਾਮ ਸੀ ਨਿਰੰਕਾਰੀ। ਪਿੰਡਾਂ 'ਚ ਆਪਾਂ ਕਣਕ ਬੀਜਦੇ ਹਾਂ, ਕਣਕ ਵਿੱਚ ਕਾਂਗਿਆਰੀ ਨਿਕਲ ਆਉਂਦੀ ਪਿਆਰਿਓ, ਕਾਂਗਿਆਰੀ ਹੁੰਦੀ ਹੈ, ਇੱਕ ਬੂਟਾ ਇਹੋ ਜਾਂਦਾ ਹੈ ਜਿਹਦੇ ਛਿੱਟੇ ਤੇ ਲੱਗਦੇ ਨੇ ਪਰ ਉਹ ਕਾਲੇ ਹੋ ਜਾਂਦੇ ਨੇ, ਕੋਈ ਕੋਈ ਵਿਰਲਾ ਛਿੱਟਾ ਐਸਾ ਹੁੰਦਾ। ਇੱਦਾਂ ਹੀ ਉਹਨਾਂ ਦੀ ਸੰਪਰਦਾ ਦੇ ਵਿੱਚ ਇੱਕ ਬੂਟਾ ਸਿਉਂ, ਐਸਾ ਸ਼ਰਾਬੀ ਕਬਾਬੀ ਬੰਦਾ ਨਿਕਲਿਆ ਸਤਸੰਗੀਓ, ਉਹਨੂੰ ਕੱਢ ਦਿੱਤਾ ਉਹਨਾਂ ਨੇ ਆਪਣੇ ਪੰਥ 'ਚੋਂ, ਉਹਨੇ ਇੱਕ ਵੱਖਰੀ ਡਫਲੀ 'ਚ ਲਾ ਲਈ। ਬੂਟਾ ਸਿਉਂ ਦਾ ਗਾਂ ਚੇਲਾ ਅਵਤਾਰ, ਉਹਨੇ ਇੱਕ ਸਤਸੀ ਕਿਤਾਬ ਲਿਖ ਮਾਰੀ ਝੂਠ ਦੀ ਅਵਤਾਰ ਬਾਣੀ, ਕਲਗੀਧਰ ਜੀ ਦੀ ਉਹਨੇ ਰੀਸ ਕੀਤੀ, 7 ਸਿਤਾਰੇ ਬਣਾ ਛੱਡੇ, ਇਹਦੇ ਤੁਹਾਡੇ 5 ਪਿਆਰੇ ਸਾਡੇ 7 ਸਿਤਾਰੇ। ਗਾਂ ਉਹਦਾ ਸਤਸੀ ਚੇਲਾ ਆ ਨਰਕਧਾਰੀ ਆ ਗੁਰਬਚਨਾ। 78 ਦਾ ਕਾਂਡ ਕੀਤਾ, ਸਾਡੀ ਪੰਥਕ ਸਰਕਾਰ ਨੇ ਆਪਣੀ ਗੱਡੀਆਂ 'ਚ ਬਿਠਾ ਕੇ ਕੱਢ ਕੇ ਹਰਿਆਣੇ ਭੇਜਤਾ, ਉਹਦਾ ਕੇਸ ਉੱਥੇ ਚੱਲਿਆ ਕਰਨਾਲ। ਕਰਨਾਲ ਦੇ ਵਿੱਚ ਕੁਝ ਸਮੇਂ ਬਾਅਦ ਝੂਠੀਆਂ ਗਵਾਹੀਆਂ ਦੇ ਕੇ ਜੀਵਨ ਸਿੰਘ ਉੱਲੂ ਨੰਗਲ ਨੇ
ਅਤੇ ਪਿਆਰੇ ਉਹਨੂੰ ਬਰੀ ਕਰਵਾ ਦਿੱਤਾ। ਅੜਮਾ ਛਾ ਪ੍ਰੈਸ ਵਾਲਾ ਸੀ ਲਾਲਾ ਜਗਤ ਨਾਰਾਇਣ, ਇਹਨੇ ਗਵਾਹੀ ਦਿੱਤੀ, ਕਹਿੰਦਾ ਨਹੀਂ ਇਹਨਾਂ 'ਤੇ ਗੋਲੀ ਚਲਾਈ ਆਪਣੀ ਡਿਫੈਂਸ ਵਿੱਚ ਤਾਂ ਮਰ ਗਏ, ਉਹ ਬਰੀ ਹੋ ਗਿਆ ਜੀ। 60 ਚੇਲੇ ਉਹਦੇ ਨਾਲ ਬਰੀ ਹੋ ਗਏ। ਬਾਹਰ ਆ ਕੇ ਬਿਆਨ ਕੀ ਦਿੱਤਾ ਕਿ ਇਹਦੇ ਸਿੱਖਾਂ ਦੇ ਗੁਰੂ ਨੇ 52 ਰਾਜੇ ਛਡਾਏ, ਸਾਡਾ ਗੁਰੂ 60 ਛਡਾ ਲਿਆ ਆ। ਉਹ ਪਿਆਰੇ ਗੁਰੂ ਦੇ ਲਾਲਾ ਨੇ 5 7 ਸਤਾਰੇ ਵਿਚਾੜਦੇ ਤਾਂ ਹੀ ਉਹ ਨਰਕਧਾਰੀ ਮਰ ਗਿਆ, ਉਹਦੀ ਘਰਵਾਲੀ ਕੰਤੋਂ ਮਰ ਗਈ, ਉਹ ਸਾਰੇ ਸੋਹ ਦਿੱਤੇ, ਨਰਕਾਂ ਨੂੰ ਤੋੜ ਦਿੱਤੇ ਪਿਆਰੇ। ਮਤਲਬ ਕਿ ਇਹਨਾਂ ਨੇ ਅੱਤ ਦੀ ਗੁਰਬਾਣੀ ਦਾ ਨਿਰਾਦਰ ਕੀਤਾ। ਸੋ ਇੱਥੇ ਨਿਰੰਕਾਰੀ ਦਾ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦਾ ਰੂਪ ਹੋ ਗਿਆ। ਇਹੋ ਮਨ ਨਿਰਮਲ ਦਰ ਘਰ ਸੋਈ, ਪਰਮਾਤਮਾ ਦੇ ਦਰ ਘਰ ਦੇ ਵਿੱਚ ਟਿਕ ਕੇ ਮਨ ਨਿਰਮਲ ਹੋ ਗਿਆ। ਗੁਰਮੁਖ ਭਗਤ ਭਾਉ ਤੁਨ ਹੋਈ, ਜਿਹੜੇ ਗੁਰਮੁਖ ਨੇ ਪ੍ਰੇਮਾ ਭਗਤੀ ਕਰਕੇ ਉਹਨਾਂ ਦੇ ਅੰਦਰ ਪਰਮੇਸ਼ਰ ਦੇ ਨਾਮ ਦੀ ਧੁਨੀ ਪ੍ਰਗਟ ਹੋ ਗਈ। ਅਹਿਨ ਸਹਾਰ ਜਸ ਗੁਰ ਪ੍ਰਸਾਦ, ਦਿਨੇ ਰਾਤ ਗੁਰੂ ਦੀ ਕਿਰਪਾ ਨਾਲ ਪਰਮੇਸ਼ਰ ਦਾ ਜਸ ਕਰਦੇ ਗੁਰਮੁਖ। ਘਾਟ ਘਾਟ ਸੋ ਪ੍ਰਭ ਆਦ ਜੁਗਾਦ, ਜਿਹੜਾ ਆਦ ਜੁਗਾਦ ਮੁੱਢ ਕਦੀਮ ਤੋਂ ਵਾਹਿਗੁਰੂ ਹੈ ਨਾ, ਇਹ ਘਟਾਂ ਘਟਾਂ ਵਿੱਚ ਵੱਸਦਾ ਦਿਸ ਗਿਆ। ਰਾਮ ਰਸਾਇਣ ਇਹੋ ਮਨ ਮਾਤਾ, ਪਾਠ ਕਰਦਿਆਂ ਧਿਆਨ ਦੇਣਾ ਪੈਂਦਾ ਕਿ ਜਿੱਥੇ ਮੰਮੇ ਕੰਨਾਂ ਤੱਤੇ ਕੰਨਾਂ ਆ ਜਾਏ, ਹਰੇਕ ਥਾਂ ਪਾਠ ਮਾਤਾ ਨਹੀਂ ਹੁੰਦਾ, ਹਰ ਜੀ ਮਾਤਾ ਹਰ ਜੀ ਪਿਤਾ। ਸੋ ਅਭਿਹ ਨਾ ਮਾਤਾ ਸੋ ਕਬੂ ਨਾ ਮਾਤਾ, ਕਿਸੇ ਗੁਰਮੁਖ ਦੀ ਮੈਂ ਕੈਸਟ ਸੁਣ ਰਿਹਾ ਸੀ ਅਤੇ ਉਹਦੇ 'ਚ ਇਹ ਪੰਕਤੀ ਪੜ੍ਹ ਰਿਹਾ ਸੀ, ਇਹੋ ਮਨ ਸੋ ਅਭਿਹ ਨਾ ਮਾਤਾ ਸੋ ਕਬੂ ਨਾ ਮਾਤਾ, ਮਾਤਾ ਪਾਠ ਕਰਾਂਗੇ ਅਰਥ ਗਲਤ ਹੋ ਜਾਏਗਾ। ਮਾਤਾ ਜਮਾਨ ਕੱਸ ਕੇ ਬੋਲਾਂ ਮੈਂ, ਮਾਤਾ ਆਪਾਂ ਮਸਤ ਹੋ ਗਿਆ। ਰਾਮ ਰਸਾਇਣ ਇਹੋ ਮਨ ਮਾਤਾ, ਇਹ ਮਨ ਮਸਤ ਹੋ ਗਿਆ ਰਾਮ ਦੇ ਰਸ ਵਿੱਚ। ਸਰਬ ਰਸਾਇਣ ਗੁਰਮੁਖ ਜਾਤਾ, ਗੁਰੂ ਦੀ ਕਿਰਪਾ ਨਾਲ ਗੁਰਮੁਖਾਂ ਨੇ ਸਾਰੇ ਰਸਾਂ ਦਾ ਘਰ ਵਾਹਿਗੁਰੂ ਉਹਦੇ ਨਾਮ ਨੂੰ ਜਾਣ ਲਿਆ। ਭਗਤ ਹੇਤ ਗੁਰ ਚਰਨ ਨਿਵਾਸਾ, ਭਗਤੀ ਨਾਲ ਹੇਤ ਪ੍ਰੇਮ ਕੀਤਾ ਨਾ ਰੱਬ ਦੇ ਪਿਆਰਿਆਂ ਨੇ। ਬੇਨਤੀ ਕਰਦੇ ਹਾਂ, ਬਾਣੀ 'ਚ 3 ਤਰ੍ਹਾਂ ਨਾਲ ਭਗਤ ਸ਼ਬਦ ਆਉਂਦਾ, ਪੱਬਾ ਗੱਗਾ ਤੱਤੇ ਸਰੀ ਇੱਥੇ ਹੈ, ਇਹਦਾ ਅਰਥ ਹੁੰਦਾ ਭਗਤੀ। ਜੇ ਪੱਬਾ ਗੱਗਾ ਤੱਤਾ ਆ ਜਾਏ ਉਹਦਾ ਅਰਥ ਹੁੰਦਾ ਰੱਬ ਦੇ ਪਿਆਰੇ ਭਗਤ ਆ, ਜੇ ਪੱਬਾ ਗੱਗਾ ਤੱਤੇ ਉਂਕੜ ਆ ਜਾਏ ਉਹਦਾ ਅਰਥ ਹੁੰਦਾ ਇੱਕ ਭਗਤ ਆ, ਇਹ ਅਰਥ ਬਣਦੇ ਨੇ। ਇਸ ਲਈ ਪੱਬਾ ਗੱਗਾ ਤੱਤੇ ਸਿਆਰੀ, ਇਹਦਾ ਅਰਥ ਭਗਤ ਹੇਦ ਭਗਤੀ ਨਾਲ ਪਿਆਰ ਕਰਕੇ ਗੁਰਚਰਨ ਨਿਵਾਸਾਂ ਨੂੰ ਗੁਰਮੁਖਾਂ ਦਾ ਵਾਹਿਗੁਰੂ ਦੇ ਚਰਨਾਂ 'ਚ ਨਿਵਾਸ ਹੋ ਗਿਆ। ਨਾਨਕ ਹਰ ਜਨ ਕੇ ਦਾਸਨ ਦਾਸਾ, ਸਮਾਪਤੀ 'ਤੇ ਗੁਰੂ ਨਾਨਕ ਦੇਵ ਜੀ ਬਖਸ਼ਿਸ਼ ਕਰਦੇ ਨੇ। ਨਾਨਕ ਹਰ ਜਨ ਕੇ ਦਾਸਨ ਦਾਸਾ, ਕਿ ਉਹੜੇ ਵਾਹਿਗੁਰੂ ਦੇ ਪਿਆਰੇ ਨੇ ਉਹ ਵਾਹਿਗੁਰੂ ਦੇ ਪਿਆਰਿਆਂ ਦੇ ਦਾਸਾਂ ਦੇ ਦਾਸ ਬਣ ਜਾਂਦੇ ਨੇ, ਸੇਵਕਾਂ ਦੇ ਸੇਵਕ ਬਣ ਜਾਂਦੇ ਨੇ। ਸਤਸੰਗੀ ਗੁਰ ਸ਼ਬਦ ਦੀ ਵਿਚਾਰ ਕਰਦੇ ਹਾਂ, ਅਨੇਕ ਭੁੱਲਾਂ ਹੋਈਆਂ ਸੰਗਤ ਸਤਿਗੁਰ ਬਖਸ਼ਿੰਦਾ ਹਨਗਾਮ ਵਾਤੇ ਸਮਤ ਬਖਸ਼ਣੀ, ਸਰਬੱਤ ਸੰਗ ਦੀ ਹਾਜ਼ਰੀ ਗੁਰੂ ਦਰ ਪ੍ਰਮਾਣ ਕਰਨ, ਚਰਨਾਂ ਦੀ ਪ੍ਰੀਤ ਬਖਸ਼ਣ, ਗੁਰਸਿੱਖੀ ਦੀ ਦਾਤ ਬਖਸ਼ਣ, ਹਾਜ਼ਰੀ ਅੰਦਰ ਪ੍ਰਮਾਣ ਕਰਨ। ਸ਼ੁਕਰ ਗੁਰੂ ਕਾ, ਧੰਨਵਾਦ ਆਪ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ, ਗੁਰੂ ਕੇ ਵਜ਼ੀਰਾਂ ਦਾ। ਸੋ ਗੁਰੂ ਕਿਰਪਾ ਕਰਨ ਅਗਲਾ ਪ੍ਰੋਗਰਾਮ ਗੁਰਮੁਖਾਂ ਤੋਂ ਸ਼੍ਰਵਣ ਕਰਾਂਗੇ। ਸਮਾਪਤੀ ਦੀਆਂ ਪੰਕਤੀਆਂ ਗਾਈਏ, ਫਤਿਹ ਬੁਲਾ।

ਗੁਰੂ ਪਿਆਰੀ ਸਾਧ ਸੰਗਤ ਜੀ, ਸ਼ਾਮ ਦੇ ਸਜੇ ਹੋਏ ਦੀਵਾਨ ਵਿੱਚ ਆਪ ਸੰਗਤਾਂ ਨੂੰ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰ ਰਹੇ ਸਨ ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਵਾਲੇ। ਗਿਆਨੀ ਜੀ ਹੁਣਾਂ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਭਾਈ ਸਰਬਜੀਤ ਸਿੰਘ ਲਾਡੀ ਸ੍ਰੀ ਦਰਬਾਰ ਸਾਹਿਬ ਵਾਲੇ ਅਤੇ ਉਹਨਾਂ ਦਾ ਰਾਗੀ ਜਥਾ। ਬੜੇ ਪਿਆਰ ਨਾਲ ਸਰਵਣ ਕਰੀਏ ਜੀ। ਸਵੇਰ ਨੂੰ ਸ੍ਰੀ ਆਸਾ ਜੀ ਦੀਵਾਰ ਦੇ ਕੀਰਤਨ ਦੀ ਵੀ ਭਾਈ ਸਾਹਿਬ ਨੇ ਹਾਜ਼ਰੀ ਭਰਨੀ ਹੈ ਲਗਾਤਾਰ। ਸੋ ਆਪ ਸੰਗਤਾਂ ਨੇ ਸਵੇਰੇ ਵੀ ਸਮੇਂ ਦਾ ਲਾਹਾ ਲੈਣਾ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।

ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਲਾਸਾਨੀ ਸ਼ਹੀਦੀ ਤੋਂ ਬਾਅਦ ਗੁਰਗੱਦੀ ਜਿਹੜੀ ਸੀ ਉਹ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਮਿਲੀ। ਗੱਦੀ ਨਸ਼ੀਨ ਹੋਏ ਛੇਵੇਂ ਗੁਰੂ ਨਾਨਕ ਮੀਰੀ ਪੀਰੀ ਦੇ ਮਾਲਕ ਦਲ ਭੰਜਨ ਗੁਰਸੂਰਮਾ ਵੱਡ ਯੋਧਾ ਬਹੁ ਪਰ ਉਪਕਾਰੀ, ਯੋਧਾ ਹੋਣ ਦੇ ਨਾਲ ਮਹਾਨ ਪਰਉਪਕਾਰੀ ਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਬਲੀ ਯੋਧੇ। ਜਿਹੜਾ ਯੋਧਾ ਹੁੰਦਾ ਕਈ ਵਾਰੀ ਉਹ ਪਰਉਪਕਾਰੀ ਨਹੀਂ ਹੁੰਦਾ, ਯੋਧੇ ਦਇਆਵਾਨ ਨਹੀਂ ਹੁੰਦੇ। ਜਿਹੜੇ ਲੜਦੇ ਨੇ ਉਹਨਾਂ 'ਚ ਦਇਆ ਦੀ ਘਾਟ ਹੁੰਦੀ ਹੈ। ਪਰ ਭਾਈ ਗੁਰਦਾਸ ਜੀ ਕਹਿੰਦੇ ਨੇ ਜੋ ਛੇਵੇਂ ਗੁਰੂ ਨੇ ਨਾ ਇਹ ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ ਦਾ ਮਤਲਬ ਹੈ ਕਿ ਇਹਨਾਂ ਨੇ ਸਿੱਖੀ ਦੇ ਵਿੱਚ ਵੀਰ ਰਸ ਮਾਰਸ਼ਲ ਆਰਟ ਜੋ ਹੈ ਉਹਦਾ ਰੰਗ ਭਰਿਆ। ਬਹੁਤ ਸਾਰੇ ਲੋਕ ਸਮਝਦੇ ਨੇ ਸ਼ਾਇਦ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਰੰਗ ਭਰਿਆ ਸੀ, ਇਹ ਰੰਗ ਭਰਿਆ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਰੰਗ ਭਰਿਆ ਵੀਰ ਰਸ ਦਾ, ਵੀਰਤਾ ਦਾ, ਸ਼ਮਸ਼ੀਰ ਚੁੱਕਣ ਦਾ। ਔਰ ਆਪ ਵੀ ਦੋ ਸ਼ਮਸ਼ੀਰਾਂ ਪਹਿਨੀਆਂ ਨੇ। ਕੱਲ੍ਹ ਉਹਨਾਂ ਦਾ ਗੁਰਗੱਦੀ ਦਿਵਸ ਸੀ, ਕਿਉਂਕਿ ਸ਼ਹੀਦੀ ਤੋਂ ਬਾਅਦ ਗੁਰਗੱਦੀ ਜਿਹੜੀ ਸੀ ਕਿਸੇ ਨੂੰ ਸੌਂਪਣੀ ਸੀ, ਤੋ ਆਪਣੇ ਫਰਿਆਂਦ ਨੂੰ। ਉਦੋਂ ਉਮਰ ਛੋਟੀ ਸੀ, ਬਾਬਾ ਬੁੱਢਾ ਜੀ ਨੇ ਇਹ ਰਸਮ ਜਿਹੜੀ ਸੀ ਅਦਾ ਕੀਤੀ। ਇਤਿਹਾਸ ਭਾਈ ਗੁਰਦਾਸ ਜੀ ਹਰ ਗੱਲ ਦਾ ਹਵਾਲਾ ਦੇ ਰਹੇ ਨੇ। ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਚਾਰ ਜੰਗਾਂ ਆਪਣੀ ਜ਼ਿੰਦਗੀ 'ਚ ਲੜੀਆਂ ਨੇ ਔਰ ਚਾਰੇ ਫਤਿਹ ਕੀਤੀਆਂ ਨੇ। ਗੱਜ ਕੇ ਆਖੋ ਸਤਨਾਮ। ਚਾਰੇ ਜੰਗਾਂ ਫਤਿਹ, ਔਰ ਸੂਰਜ ਡੁੱਬਣ ਤੋਂ ਪਹਿਲਾਂ ਜੰਗ ਫਤਿਹ ਕਰ ਦਿੱਤੀ। ਉਹਦੇ 'ਚੋਂ ਇੱਕ ਜੰਗ ਜਿਹੜੀ ਹੈ ਉਹ ਲੋਹਗੜ੍ਹ ਸਾਹਿਬ ਦੀ ਵੀ ਹੈ, ਜਿਹਦੇ ਵਿੱਚ ਸਿੱਖਾਂ ਨੇ ਕਿਹਾ ਕਿ ਸਾਡੇ ਕੋਲ ਹਥਿਆਰ ਕੋਈ ਨਹੀਂ ਅਤੇ ਕਾਠ ਦੀ ਤੋਪ ਉੱਥੇ ਪਈ। ਅੱਜ ਕੱਲ੍ਹ ਵੀ ਸੰਗਤਾਂ ਜਾ ਕੇ ਦਰਸ਼ਨ ਕਰਦੀਆਂ ਨੇ, ਕਾਠ ਲੱਕੜ ਦੀ ਤੋਪ। ਉਹਦੇ ਨਾਲ ਗੁਰੂ ਨੇ ਹੁਕਮ ਕੀਤਾ ਮੁਕਾਬਲਾ ਕਰੋ, ਅਤੇ ਉਸ ਲੜਾਈ ਦੇ ਵਿੱਚ ਤੇਗਮੱਲ, ਤੇਗ ਬਹਾਦਰ ਜੀ ਦਾ ਪਹਿਲਾ ਨਾਮ ਤੇਗਮੱਲ ਸੀ, ਉਹਨਾਂ ਦੀ ਡਿਊਟੀ ਲੱਗੀ ਸੀ ਕਿ ਅੰਮ੍ਰਿਤਸਰ ਸਾਹਿਬ ਦਾ ਤੁਸੀਂ ਪਹਿਰਾ ਦੇਣਾ ਹੈ, ਔਰ ਘੋੜੇ 'ਤੇ ਚੜ੍ਹ ਕੇ ਨੰਗੀ ਸ਼ਮਸ਼ੀਰ ਫੜ ਕੇ ਤੇਗਮੱਲ ਸਾਰਾ ਅੰਮ੍ਰਿਤਸਰ ਦਾ ਪਹਿਰਾ ਦਿੱਤਾ ਕਿ ਕਿਸੇ ਜਨ ਸਧਾਰਨ ਨੂੰ ਨੁਕਸਾਨ ਨਾ ਪਹੁੰਚੇ। ਉਹ ਜੰਗ ਜਦੋਂ ਸ਼ਾਮ ਨੂੰ ਫਤਿਹ ਹੋਈ ਅਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਅੱਜ ਤੋਂ ਤੁਹਾਡਾ ਨਾਮ ਤੇਗਮੱਲ ਨਹੀਂ, ਅੱਜ ਤੋਂ ਬਾਅਦ ਤੁਹਾਡਾ ਨਾਮ ਤੇਗ ਬਹਾਦਰ ਹੈ। ਵੀਰਤਾ ਦਾ ਰਸ, ਵੀਰਤਾ ਦਾ ਰੰਗ ਗੁਰੂ ਹਰਗੋਬਿੰਦ ਸਾਹਿਬ ਨੇ ਭਰਿਆ। ਇੱਥੇ ਇੱਕ ਪੰਕਤੀ ਆਉਂਦੀ ਹੈ, ਪੁੱਛਣ ਸਿੱਖ ਅਰਦਾਸ ਕਰ, ਛੇ ਮਹਿਲਾਂ ਤੱਕ ਦਰਸ਼ ਨਿਹਾਰੀ। ਛੇ ਪਾਤਸ਼ਾਹੀਆਂ ਹੋ ਗਈਆਂ ਨੇ, ਗੁਰੂ ਨਾਨਕ ਦੇਵ, ਧੰਨ ਗੁਰੂ ਅੰਗਦ ਦੇਵ ਮਹਾਰਾਜ, ਧੰਨ ਗੁਰੂ ਅਮਰਦਾਸ ਪਾਤਸ਼ਾਹ, ਧੰਨ ਗੁਰੂ ਰਾਮਦਾਸ ਜੀ ਸੋਢੀ ਸੁਲਤਾਨ, ਧੰਨ ਗੁਰੂ ਅਰਜਨ ਦੇਵ ਮਹਾਰਾਜ। ਹੁਣ ਤੁਸੀਂ ਗੁਰਗੱਦੀ ਨਸ਼ੀਨ ਹੋਏ ਹੋ, ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਮੀਰੀ ਪੀਰੀ ਦੇ ਮਾਲਕ ਦਲ ਭੰਜਨ ਗੁਰਸੂਰਮਾ ਵੱਡ ਯੋਧਾ ਬਹੁ ਪਰ ਉਪਕਾਰੀ। ਅੱਗੋਂ ਕਿੰਨੀਆਂ ਪਾਤਸ਼ਾਹੀਆਂ ਹੋਰ ਆਉਣੀਆਂ ਨੇ? ਸਿੱਖਾਂ ਨੇ ਪੁੱਛਿਆ,

ਸੁਣੋ, ਮੈਂ ਤੁਹਾਨੂੰ ਦੱਸਦਾ, ਭਾਈ ਗੁਰਦਾਸ ਜੀ ਆਪਣੀ ਵਾਰ ਦੇ ਵਿੱਚ ਦਸਮਾ ਕਰਨਾ ਕਰ ਰਹੇ ਹਨ। ਕਲਯੁਗ ਪੀੜੀ ਸੋਢੀਆਂ, ਇਹ ਸੋਢੀਆਂ ਦੀ ਪੀੜੀ, ਨੇਚਰ ਨੀਵ ਉਸਾਰ ਖਿਲਾਰ। ਅਗਲੀ ਗੱਲ ਬੜੀ ਕੀਮਤੀ, ਯੁੱਗ ਯੁੱਗ, ਇਹ ਯੁੱਗ ਦਾ ਇੱਕ ਯੁੱਗ ਦਾ ਮਤਲਬ ਦੋ ਹੈ, ਇਹਦੀ ਗਿਣਤੀ ਹੈ ਇੱਕ ਯੁੱਗ ਦੋ ਤੇ ਦੋ ਯੁੱਗ ਚਾਰ, ਸਾਡੇ ਤੋਂ ਬਾਅਦ ਚਾਰ ਪਾਤਸ਼ਾਹੀਆਂ ਹੋਰ। ਦਲ ਭੰਜਨ ਗੁਰ ਸੂਰਮਾ, ਐਡੀ ਚੌੜੀ ਛਾਤੀ, 110 ਮਨ ਕੱਚਾ ਭਾਰ, 6.5 ਫੁੱਟ ਕੱਦ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ। ਇੱਕ ਘੋੜੇ ਦੀ ਸਵਾਰੀ ਕਰਦੇ ਨੇ, 1.5-2 ਘੰਟੇ ਬਾਅਦ ਘੋੜਾ ਚੇਂਜ ਕਰਨਾ ਪੈਂਦਾ, ਐਡੇ ਦਲ ਭੰਜਨ, ਐਡੇ ਸੂਰਮੇ ਸਨ। ਮਹਾਬਲੀ, ਹਰ ਜੰਗ ਦੇ ਜੇਤੂ ਔਰ ਪਰਉਪਕਾਰੀ ਦੀ, ਯੋਧੇ ਵੀ ਪਰਉਪਕਾਰੀ ਦੀ। ਕਹਿਣ ਲੱਗੇ, ਯੁੱਗ ਯੁੱਗ ਸਤਿਗੁਰ ਧਰੇ ਅਵਤਾਰੀ, ਅੱਗੋਂ ਜਿਹੜੇ ਆਉਣੇ ਨੇ ਗੁਰੂ ਉਹ ਚਾਰ ਹੋਣਗੇ। ਧੰਨ ਗੁਰੂ ਹਰਿਰਾਏ ਸਾਹਿਬ, ਹਰਕ੍ਰਿਸ਼ਨ ਸਾਹਿਬ ਜੀ, ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ। ਇਸ ਤੋਂ ਬਾਅਦ ਸਿੱਖੀ ਦੀ ਤਸਵੀਰ ਮੁਕੰਮਲ ਹੁੰਦੀ ਹੈ, ਔਰ ਇਸ ਤਸਵੀਰ ਨੂੰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਫਿਰ ਫਰੇਮ ਕੀਤਾ। ਜਿਹਨਾਂ ਜਿਹਨਾਂ ਪਾਤਸ਼ਾਹੀ ਨੇ ਰੰਗ ਭਰੇ ਭਰੇ, ਕਿਸੇ ਨੇ ਵੀਰਤਾ ਦਾ, ਕਿਸੇ ਨੇ ਨਿਮਰਤਾ ਦਾ, ਕਿਸੇ ਨੇ ਸੇਵਾ ਦਾ, ਕਿਸੇ ਨੇ ਕੁਰਬਾਨੀ ਦਾ, ਜਜ਼ਬੇ ਦਾ, ਵੀਰਸ ਦਾ, ਜਦੋਂ ਸਾਰੇ ਰੰਗ ਭਰੇ ਗਏ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਇਹ ਤਸਵੀਰ ਨੂੰ ਫਰੇਮ ਕੀਤਾ, ਫਰੇਮ ਚ ਜੜਿਆ। ਇਹ ਪੰਜ ਕਕਾਰ ਸਾਨੂੰ ਬਖਸ਼ਿਸ਼ ਕੀਤੇ, ਅੰਮ੍ਰਿਤ ਦੀ ਦਾਤ ਸਾਨੂੰ ਦਿੱਤੀ, ਜੋ ਅੰਮ੍ਰਿਤ ਸੰਸਕਾਰ ਹੁੰਦਾ ਨਾ, ਇਹ ਤਸਵੀਰ ਨੂੰ ਜੜਦੇ ਹਾਂ ਅਸੀਂ ਗੁਰੂ ਸਾਨੂੰ, ਕਿਉਂਕਿ ਤਸਵੀਰ ਜਿਹੜੀ ਹੈ ਖਰਾਬ ਨਾ ਹੋਵੇ, ਇਹ ਮੈਲੀ ਨਾ ਹੋਵੇ, ਕਿਤੇ ਪਾਣੀ ਨਾ ਪਵੇ, ਇਹ ਸੰਰਕਸ਼ਣ ਰਵੇ। ਇਸ ਕਰਕੇ ਇਸ ਨੂੰ ਬਚਾਉਣਾ ਵੀ ਬੜਾ ਜ਼ਰੂਰੀ ਹੈ। ਤੋ ਸਾਰੇ ਗੁਰੂਆਂ ਨੇ ਕੁਛ ਨਾ ਕੁਛ ਦਿੱਤਾ ਹੈ, ਵੀਹ ਰਸ ਜਿਹੜਾ ਹੈ ਇਹ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ, ਜਿਹਨਾਂ ਦਾ ਆਪ ਜੀ ਗੁਰਗੱਦੀ ਦਿਵਸ ਮਨਾ ਰਹੇ ਹੋ। ਆਓ ਬੜੇ ਪਿਆਰ ਦੇ ਨਾਲ ਪੜ੍ਹੀਏ, ਛਠਮ ਪੀਰ ਬੈਠਾ ਗੁਰਭਾਰੀ, ਅਰਜਨ ਪਾਇਆ ਪਲਟ ਕੈ ਮੂਰਤ ਹਰਗੋਬਿੰਦ ਸਵਾਰੀ, ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰ ਭਾਰੀ।

ਬੋਲਣਾ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰਿ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਿੰਘ ਹੋਏ ਸਹਾਏ ਅਰਜਨ ਹਰ ਗੋਬਿੰਦ ਨਵ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਹੀ ਹੈ ਜਿਹ ਜਿੱਠੇ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਆ ਘਰ ਨਾ ਉਹਨੇ ਦਿਆਵੇ ਧਾਏ ਸਭ ਥਾਈ ਹੋਏ ਸਹਾਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਗਤਿਆਂ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਬਣ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਖ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਧ ਕੇਸਾਂ ਸੁਹਾਸਾਂ ਸੰਗ ਨਿਭਾਇਆ ਤਿੰਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਤੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਪ੍ਰਸਾਦ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚਮਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਾਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਜਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਮ ਨਿਓਟਿਆਂ ਦੀ ਓਟ ਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਆਪ ਦੀ ਪਾਵਨ ਹਜ਼ੂਰੀ ਵਿੱਚ ਸ਼ਾਮ ਦੇ ਸੁੰਦਰ ਦੀਵਾਨ ਸਜੇ ਹਨ ਸਜੇ ਹੋਏ ਦੀਵਾਨਾਂ ਵਿੱਚ ਗੁਰਬਾਣੀ ਦੀ ਕਥਾ ਵਿਚਾਰ ਗੁਰਬਾਣੀ ਦੇ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ ਕਿਰਪਾ ਕਰਨੀ ਪਾਤਸ਼ਾਹ ਜੀ ਉਹ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਪੜ੍ਹੀ ਸੁਣੀ ਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸੱਚੇ ਪਾਤਸ਼ਾਹ ਜੀਓ ਆਈਆਂ ਸੰਗਤਾਂ ਦੀ ਦਰ ਹਾਜ਼ਰੀ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਨੀਆਂ ਦਰੋ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰੀ ਸੱਚੇ ਪਾਤਸ਼ਾਹ ਜੀ ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ ਮੀਰੀ ਪੀਰ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਆਪ ਜੀ ਦੇ ਗੁਰਤਾ ਗਤੀ ਦਿਵਸ ਮਨਾਉਂਦਿਆਂ ਹੋਇਆਂ ਪਰਿਵਾਰ ਵੱਲੋਂ ਅਰਦਾਸ ਬੇਨਤੀ ਕਿਰਪਾ ਕਰਨੀ ਜੀ ਸਭ ਸੰਗਤਾਂ ਦੇ ਸੀਹ ਤੇ ਮੇਰਾ ਪਰਿਆਥ ਰੱਖਣਾ ਚੜ੍ਹਦੀਆਂ ਕਲਾ ਬਖਸ਼ਣੀਆਂ ਇਸ ਵੇਲੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰਾਇ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁੱਖ ਵਾਗ ਦੀ ਬਖਸ਼ਿਸ਼ ਕਰੇ ਸ੍ਰੀ ਮੁੱਖ ਵਾਗ ਦੀ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਮਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਵਾਹ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਅੱਗ ਗਿਆ ਭਈ ਅਕਾਲ ਕੀ, ਤਵੇ ਚਲਾਇਓ ਪੰਨ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲ ਬੋਚ ਹੈ। ਖੋਜ ਸ਼ਬਦ ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੇਂਗੇ। ਵਾਹਿਗੁਰੂ ਨਾਮ ਜਹਾਜ ਹੈ।

ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸਿੰਘ ਜੀ, ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਕੇ ਗੁਰਬਾਣੀ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਾਰਨ ਸਭ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮਲ ਚਾਏ ਕਰ ਭਾਗਾ, ਪ੍ਰਭ ਜੀ ਤੂੰ ਮੇਰੋ ਸੁਖਦਾਤਾ। ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਉ। ਨਾਨਕ ਪ੍ਰਭ ਅਵਿਨਾਸੀ, ਤਾਂ ਕੀ ਸੇਵ ਨ ਵਿਰਥੀ ਜਾਸੀ। ਅਨੰਦ ਕਰਹਿ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਚਵਾ, ਤਾਤੀ ਵਾਉ ਨ ਲੱਗਈ ਪਾਰ, ਬ੍ਰਹਮ ਸਰਣਾਈ ਚੌਗਿਰਦ ਹਮਾਰਾ। ਰਾਮ ਕਾਰ ਦੁਖ ਲੱਗੈ ਨ ਭਾਈ, ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ। ਰਾਮ ਨਾਮ ਔਖਦ ਦੀਆ, ਏਕਾ ਲਿਬਲਾਈ ਰਹਾਉ। ਰਾਖ ਲੀਏ ਤਿਨ ਰੱਖਣ ਹਾਰ, ਸਭਿਆਤ ਮਿਟਾਈ, ਕਹੋ ਨਾਨਕ ਕਿਰਪਾ ਪਈ, ਪ੍ਰਭੇ ਸਹਾਈ। ਸਲੋਕ ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ, ਅਣਾ ਹੋ ਅਣਾ ਤੂੰ ਰਹਿ ਛੁੱਟਹਿ, ਨਿਕਟ ਨਾ ਜਾਈ ਹੋ ਦੂਤ। ਸਲੋਕ ਮਹੱਲਾ ਪੰਜਵਾ, ਮਨ ਮਹਿ ਚਿਤਵੋ ਚਿਤਵਨੀ, ਉੱਦਮ ਕਰੋ ਉੱਠ ਨੀਤ, ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪ ਕੀ, ਮਹੱਲਾ ਪਹਿਲਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵਹ ਸੋਹਿਲਾ, ਸਿਵਰਿਹੋ ਸਿਰਜਣਹਾਰ। ਤੁਮ ਗਾਵਹ ਮੇਰੇ ਨਿਰਭਉ ਕਾ, ਸੋਹਿਲਾ ਹੋ ਵਾਰੀ ਜਿਤ ਸੋਹਿਲੈ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸੰਭਾਲੀਅਨ, ਦੇਖੈ ਗਾ ਦੇਵਣ ਹਾਰ, ਤੇਰੇ ਦਾਨੈ ਕੀਮਤ ਨਾ ਪਵੈ, ਤਿਸ ਦਾਤੇ ਕਵਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵਹੁ ਤੇਲ, ਦੇਹੋ ਸੱਜਣ ਅਸੀਸੜੀਆ, ਜੇ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁਚਾ, ਸਦੜੇ ਨਿਤ ਪਵਨ, ਸੱਦਣ ਹਾਰਾ ਸਿਮਰੀਐ, ਨਾਨਕ ਸੇ ਦੇਹ ਆਵਨ।

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਦੀ ਸਹਾਇ ਵਾਰ ਸ੍ਰੀ ਭਗਵਤੀ ਦੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰਗੋਬਿੰਦ ਨਵ ਸਿਮਰਵ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਹ ਜਿੱਠੇ ਸ਼ਬਦ ਖਜਾਏ ਤੇਗ ਬਹਾਦਰ ਸਿਮਰਿਆ ਕਰ ਨੌਨ ਦਿਆਵੇ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾਰ ਦਾ ਧਿਆਨ ਕਰਕੇ ਬੋਲਾਂ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਆਪ ਜੀ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਪ੍ਰੰਤ ਆਪ ਜੀ ਦੇ ਪਾਵਨ ਸਰੂਪ ਦੇ ਸੁੱਖ ਆਸਨ ਦੀ ਸੇਵਾ ਹੋਈ ਹੈ ਸੋਹਿਲਾ ਸਾਹਿਬ ਦੀ ਬਾਣੀ ਪੜ੍ਹੀ ਗਈ ਹੈ ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਭੁੱਲ ਜੁਗ ਦੀ ਖਿਮਾ ਬਖਸ਼ਣਾ ਆਪਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਹੀ ਰਹਿਣ ਆਪਦੇ ਭਾਣੇ ਵਿੱਚ ਬਤੀਤ ਹੋਵੇ ਕਿਰਪਾ ਕਰੋ ਆਪ ਜੀ ਆਪਣੀਆਂ ਸੇਜਾਂ ਤੇ ਵਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦੇ ਜਾਗ ਨੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਮਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਮ ਦੇ ਗੁਰੂ ਪਾਰ ਉਤਾਰਨ ਹਾਰ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

Guru. Guru. Guru. Guru. Guru. Guru. Guru. Guru. Guru.

Guru. Guru. Guru. Guru. Guru. Guru. Guru. Guru. Guru. Guru. Guru.

गुरु आ गुरु आ गुरु वाह गुरु वाह

Guru. Hi, Guru. Hi, Guru. Hi, Guru. Hi, Guru. Hi, Guru. Hi, Guru.

Guru. Wah, guru. Wah, guru. Wah, guru. Wah, guru. Wah, guru. Wah, guru.

Guru. Guru. Guru. Guru. Guru. Guru.

Guru. Guru. Guru. Guru. Guru. Guru.

Guru, Guru, Guru, Guru, Guru, Guru, Guru, Guru, Guru, Guru, Guru, Guru.

Vaheguru. Vaheguru. Vaheguru. Vaheguru. Vaheguru.

Guru, oh, guru, oh, guru, oh, guru, oh, guru, oh, guru, oh, guru, oh, guru, oh.

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,

आहे गुरु, आहे गुरु, आहे गुरु, आहे

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

Vahindra, Vahindra, Vahindra, Vahindra, Vahindra.

Vai Guru.

ਵਾਹਿਗੁਰੂ।

gloire de Dieu.

ਵਿਚਾਰੋ ਕੁਦਰਤ ਵਿਚਾਰੇ ਧਾਰਨ ਧਾਰੇ ਜਿਨ ਕੀਆ ਸੋ ਜਾਣ ਆਪੇ ਵੇਖੈ ਆਪੇ ਬੁੱਝੈ ਆਪੇ ਹੁਕਮ ਪਛਾਣੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਡਹੰਸ।

ਪ੍ਰਣਿਆਸਾ ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ੍ਰਿਤ ਮਾਹੇ ਸਮਾਏ ਪ੍ਰਭ ਜੀ ਬਸੇ ਸਾਧ ਕੀ ਰਸਨਾ ਨਾਨਕ ਜਨਕਾ ਦਾ ਸੰਦਸਨਾ ਪ੍ਰਭ ਗੋ ਸਿਮਰੇ ਸੇ ਧਨਵੰਤੇ ਪ੍ਰਭ ਗੋ ਸਿਮਰੇ ਸੇ ਪਤਵੰਤੇ ਪ੍ਰਭ ਗੋ ਸਿਮਰੇ ਸੇ ਜਨ ਪ੍ਰਵਾਨ ਪ੍ਰਭ ਗੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੇ ਸੇ ਬੇ ਮਹਤਾਜੇ ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੇ ਸੇ ਸੁਖਵਾਸੀ ਪ੍ਰਭ ਕੋ ਸਿਮਰੇ ਸਦਾ ਅਵਿਨਾਸੀ ਸਿਮਰਨ ਤੇ ਲਾਗੇ ਜਿਨ ਆਪ ਦਯਾਲਾ ਨਾਨਕ ਜਨ ਕੀ ਮੰਗੇਰ ਵਾਲਾ ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੇ ਤਿਨ ਸਦ ਬਲਿਹਾਰੀ ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ ਪ੍ਰਭ ਕੋ

ਜੈ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ, ਅਨਕ ਪੁਨਾ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੂਕ ਨੇਰੇ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ, ਲਾਖ ਕਰੋਰੀ ਬੰਦ ਨਾ ਪਰੈ, ਹਰ ਕਾ ਨਾਮ ਜਪਤ ਨਿਸ ਤਰੈ, ਅਨਕ ਮਾਇਆ ਰੰਗ ਤਿਖਨਾ ਬੁਝਾਵੈ, ਹਰ ਕਾ ਨਾਮ ਜਪਤ ਆਘਾਵੈ, ਜੇ ਮਾਰਗ ਇਹ ਜਾਤ ਅਕੇਲਾ, ਤੈ ਹਰ ਨਾਮ ਸੰਗ ਹੋਤ ਸੁਹੇਲਾ, ਐਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ, ਛੂਟਤ ਨਹੀਂ ਗੋਟ ਲਖਬਾਹੀ, ਨਾਮ ਜਪਤ ਪਾਰ ਪਰਾਹੀ।

ਖਜ਼ੀਨਾ ਹਰ ਧਨ ਜਨ ਕੋ ਆਪ ਰਵਦੀਨਾ ਹਰ ਹਰ ਜਨ ਕੇ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ ਓਤ ਭੋਜਨ ਹਰ ਸਰਾਤੇ ਸੁਨ ਸਮਾਪ ਨਾਮ ਰਸਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪਾਏ।

ਸਿਮਰਤੀ ਵੇਖੇ ਸਰਬ ਟਡੋਲ ਪੂਜ ਸਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਘਟ ਸ਼ਾਸਤਰ ਸਿਮਰਤ ਬਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨਮਤ ਦੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁਨਦਾਨ ਹਾਂ ਮੈਂ ਬਹੁ ਰਤਨਾ।

ਸ਼ੂਟ ਸਨਾਹੀ ਊਬ ਪਿਆਲ ਮੋਹ ਵਿਆਪੇ ਮਾਇਆ ਜਾਲ ਅਵਰ ਕਰਤੂਤ ਸਗਲੀ ਜਮਡਾਨੇ ਗੋਬਿੰਦ ਭਜਨ ਮਿੰਤਿਲ ਨਹੀਂ ਮਾਨੈ।

ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਹ ਸੰਗ ਜਾ ਕਾ ਮਿਟੇ ਅਭਿਮਾਨ ਆਪਸ ਕੋ ਜੋ ਜਾਣੇ ਨੀਚਾ ਸਉ ਗਨੀਏ ਸਭ ਤੇ ਉੱਚਾ ਜਾ ਕਾ ਮਨੋਏ ਸਗਲ ਕੀ ਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ ਮਨ ਬਨੇ ਤੇ ਬੁਰਾ ਮਿਠਾਨਾ ਵੇਖਿਆ ਸਗਲ ਸ੍ਰਿਠ ਸਾਜਨਾ ਸੁਖ ਦੁਖ ਜਨ

ਸੰਗਰਾਮ ਨਿਹਾਰ ਸੁਮਾਮੀ ਸਗਲ ਘਟਾਂਕੇ ਅੰਤਰ ਜਾਮੀ ਆਪਣੀ ਗਤ ਮਿ ਜਾਨੋ ਆਪੇ ਆਪ ਨਸੰਗਾ ਪ੍ਰਭ ਰਾਤੇ ਤੁਮਰੀ ਉਸਤਾ ਤੁਮ ਤੇ ਹੋਏ ਨਾਨਕ ਅਵਰ ਨਾ ਜਾਣ ਸਕੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਗਿਰਿਆ ਮੈਂ ਊਤਮ ਗਿਰਿਆ ਸਾਹ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪਹੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਦਸਮ ਰਸਨ ਬਖਾਨੀ ਸਗਲ ਥਾਨ ਤੇ ਉਹ ਉਤਮ ਥਾਨ ਨਾਨਕ

ਰਾਸ਼ਟਰਪਤੀ ਰਮਈਆ ਕੇ ਗੁਣ ਚੇਤ ਪੁਰਾਨੀ ਕਮਨ ਮੂਲ ਤੇ ਕਮਨ ਦ੍ਰਿਸ਼ਟਾਨੀ ਜੰਤੂ ਸਾਜ ਸਵਾਰ ਸਿੰਗਾਰਿਆ ਗਰਭ ਅਗਨ ਮੈਂ ਜਿਨੇ ਉਭਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਭਰ ਜੋਬਨ ਭੋਜਨ ਸੁਖ ਸੂਦ ਬਿਰਧ ਭਇਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਕੋ ਦੈਨ ਹੇ ਨਿਰਗੁਣ ਗੁਣ ਕਛੂ ਨਾ ਬੁੱਝੈ ਬਖਸ਼ ਲਿਹੋ ਤਉ ਨਾਨਕ ਸੀਜੈ ਤੇ ਪ੍ਰਸਾਦ ਧਰ ਉਪਰ ਸੁਖ ਬਸੈ ਸੁਤ ਭਰਾਤ ਮੀਤ ਬਨਤਾ ਸੰਘਸੈ

ਅੱਛਾ ਹੈ। ਜੋ ਛੱਡਣਾ ਸੋ ਅਸਤਰ ਕਰ ਮਾਨੈ, ਜੋ ਹੋਵਨ ਸੋ ਦੂਰ ਪਰਾਨੈ। ਛੋੜ ਜਾਏ ਤਿਸਕਾ ਸ਼ਰਮ ਕਰੈ, ਸੰਸਹਾਇ ਤਿਸ ਪਰ ਹਰੈ। ਚੰਦਨ ਲੇਪ ਉਤਾਰੇ ਧੋਏ, ਗਰਦ ਪ੍ਰੀਤ ਭਸਮ ਸੰਗ ਹੋਏ। ਅੰਧ ਗੁਪ ਮੈਂ ਪਤਤ ਬਿਕਰਾਲ, ਨਾਨਕ ਕਾੜ ਲਿਓ ਪ੍ਰਭ ਦਯਾਲ। ਕਰਦੂਤ ਪਸ਼ੂ ਕੀ ਮਾਨਸ ਜਾਤ, ਲੋਕ ਪਛਾਰਾ ਕਰੇ ਦਿਨ ਰਾਤ। ਬਾਹਰ ਭੇਖ ਅੰਤਰ ਮਲ ਮਾਇਆ, ਸ਼ਬਦ ਸੁਨਾਹੇ ਕਛ ਕਰੇ ਛਪਾਇਆ। ਬਾਹਰ ਗਿਆਨ ਧਿਆਨ ਇਸ਼ਨਾਨ, ਅੰਤਰ ਵਿਆਪੇ ਲੋਭ ਸਮਾਨ। ਅੰਤਰ ਅਗਨ ਬਾਰ ਤਨ ਸਵਾਹਾ, ਗਲ ਪਾਥਰ ਕੈਸੇ ਤਰੇ ਅਥਾਹ। ਜਾ ਕੇ ਅੰਤਰ ਵਸੇ ਪ੍ਰਭ ਆਪ, ਨਾਨਕ ਤੇ ਜਨ ਸਹਿਜ ਸਮਾਤ। ਸੁਨ ਅੰਧਾ ਕੈਸੇ ਮਾਰਗ ਪਾਵੈ, ਕਰਗੇ ਲਿਹੋ ਓੜ ਨਿਭਾਵੈ। ਕਹਾਂ ਬੁਝਾਰਤ ਬੁੱਝੇ ਡੂਰਾ, ਨਿਸਕਈਏ ਤੋ ਸਮਝੇ ਪੂਰਾ।

ਬਿਨਸ ਜਾਏ ਅਹੰਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤੁਸ ਠਾਕੁਰ ਕੋ ਰਖਮਨ ਮਾਹੇ ਜੇ ਪ੍ਰਸਾਦ ਸੁਗੰਧ

ਪੈਰ ਸਿਮਰਤ ਸਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ ਜੇ ਪ੍ਰਸਾਦ ਪਾਠ ਪਟੰਬਰ ਹੰਡਾਵੇ ਤਸੇ ਤਿਆਗ ਤਬਰ ਲੁਭਾਵੇ ਜੇ ਪ੍ਰਸਾਦ ਸੁਖ ਸੇਜ ਸੋ ਵਿਜੇ ਮਨਾਠ ਪਹਿਰ ਤਾਕਾ ਜਸ ਗਾ ਬੀਜੈ ਜੇ ਪ੍ਰਸਾਦ ਤੂੰ ਸਭ ਕੋ ਮਾਨੇ ਮੁਕਤਾ ਕੋ ਜਸ ਰਸਨ ਮਖਾਨੈ ਜੇ ਪ੍ਰਸਾਦ ਤੇਰੂ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਬ ਦੁਰਗੇ ਮਾਨ ਪਾਵੇ ਨਾਨਕ ਪਦ ਸੇਤੀ ਕਰ ਜਾਵੇ ਜੇ ਪ੍ਰਸਾਦ ਆਰੋਗ ਕੰਚਨ ਦੇਹੀ ਲਿਬਲਾਵਤ ਸਨਾਮ ਸਨੇਹੀ ਜੇ ਪ੍ਰਸਾਦ ਤੇਰਾ ਉੱਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸਰਣੀ ਪਰ ਠਾਕੁਰ ਪ੍ਰਭ ਤਾਕੈ ਜੇ ਪ੍ਰਸਾਦ ਤੁਝਕੋ ਨਾ ਬਾਹੁਚੇ ਮਨ ਸਾਸਾ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਭਾਈ ਦੁਰਲੱਭ ਦੇ ਨਾਨਕ ਤਾਕੀ ਭਗਤ ਕਰੇ ਹੇ ਜੇ ਪ੍ਰਸਾਦ ਆ ਭੁੱਖਨ ਪਹਿਰੀਜੈ ਮਨ ਤੇ ਸਿਮਰਤ ਕਿਉਂ ਆਲ ਸਖੀਜੈ ਜੇ ਪ੍ਰਸਾਦ ਅਸੁਭ ਹਸਤ ਸਵਾਰੀ ਮਨ ਤਿਸ ਪ੍ਰਭ ਕੋ ਕਬੂ ਨਾ ਬਿਸਾਰੀ ਜੇ ਪ੍ਰਸਾਦ ਬਾਗ ਮਿਲਖਤ ਨਾ ਰਾਖ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਾਨਤ ਬਨਾਈ ਊਠ ਬੈਠ ਸਾ ਤਸੇ ਧਿਆਈ ਤਿਸੇ ਧਿਆਏ ਜੋ ਏਕ ਅਲਖ ਹੈ ਇਹਾਂ ਊਹਾਂ ਨਾਨਕ ਤੇਰੀ ਰੱਖੈ ਜੇ ਪ੍ਰਸਾਦ ਕਰੇ ਪੁਨ ਬਾਹੋ ਦਾਨ ਮਨਾਠ ਪੈਰ ਕਰ ਤਸਗਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਹਾਰੀ ਤਿਸ ਪ੍ਰਭ ਕੋ ਸਾਥ ਸਾਥ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤੇਰੀ ਨੇਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤ ਰਹਿ ਗੁਰਪ੍ਰਸਾਦ ਨਾਨਕ ਜਸ ਕਹੈ ਜੇ ਪ੍ਰਸਾਦ ਸੁਣੇ ਕਰਨਨਾਦ ਜੇ ਪ੍ਰਸਾਦ ਵੇਖੇ ਬਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜੇ ਬਸਨਾ ਜੇ ਪ੍ਰਸਾਦ ਹਸਤ ਕਰ ਚਲੇ ਜੇ ਪ੍ਰਸਾਦ ਸੰਪੂਰਨ ਫਲੇ ਜੇ ਪ੍ਰਸਾਦ ਪਰਮਗਤ ਪਾਵੇ ਜੇ ਪ੍ਰਸਾਦ ਸੁਖ ਸਹਿਜ ਸਮਾਵੇ ਐਸਾ ਪ੍ਰਭ ਤਿਆਗ ਵਰਗਤ ਲਾਗੋ ਗੁਰਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਇਸ ਪ੍ਰਭ ਕੋ ਮੂਲ ਨਾ ਮਨੋ ਬਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂਰਤ ਤਾਕੋ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਾਨ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਭਾਵੇਂ ਸਾਜ ਰੇ ਮਨ ਮੇਰੇ ਤੂੰ ਤਾ ਸਿਓ ਰਾਤ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਬ ਸੋਏ

ਸਾਧਕ ਸੰਗ ਨਾ ਕਬ ਹੁਣ ਧਾਵੈ, ਸਾਧਕ ਸੰਗ ਸਦਾ ਸੁਖ ਪਾਵੈ, ਸਾਧ ਸੰਗ ਬਸ ਅਗੋਚਰ ਲਹੈ, ਸਾਧੂ ਕੈ ਸੰਗ ਆਜਾਰ ਸਹਾਇ, ਸਾਧਕ ਸੰਗ ਬਸੇ ਥਾਨ ਉੱਚਾਏ, ਸਾਧੂ ਕੈ ਸੰਗ ਮਹਿਲ ਪਹੁੰਚਾਏ, ਸਾਧਕ ਸੰਗ ਦ੍ਰਿੜੈ ਸਭ ਧਰਮ, ਸਾਧਕ ਸੰਗ ਕੇਵਲ ਪਾਰ ਬ੍ਰਹਮ, ਸਾਧਕ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਗੁਰਬਾਨ, ਸਾਧਕ ਸੰਗ ਸਭ ਕੁਲ ਉਧਾਰੈ, ਸਾਧ ਸੰਗ ਸਾਜਨ ਮੀਤ ਕੁਟੰਬ ਕੁਟੰਬ ਨਿਸਤਾਰੈ, ਸਾਧੂ ਕੈ ਸੰਗ ਸੋਤਨ ਪਾਵੈ, ਨਿਸਤੰਤੇ ਸਭ ਗੋਬਰ ਸਾਵੈ, ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧਕ ਸੰਗ ਸੋਭਾ ਸੁਰ ਦੇਵਾ, ਸਾਧੂ ਕੈ ਸੰਗ ਪਾਪ ਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਸਾਧਕ ਸੰਗ ਸਰਬਧਾਨ ਗਮ, ਨਾਨਕ ਸਾਧਕ ਸੰਗ ਸਫਲ ਜਨਮ, ਸਾਧਕ ਸੰਗ ਨਹੀਂ ਕਛ ਕਾਲ, ਦਰਸ਼ਨ ਭੇਟ ਹੋਤ ਨਿਹਾਲ, ਸਾਧਕ ਸੰਗ ਕਲੂਕਤ ਹਰੈ, ਸਾਧਕ ਸੰਗ ਨਰਕ ਪਰ ਹਰੈ, ਸਾਧਕ ਸੰਗ ਇਹਾ ਉਹਾਂ ਸੁਹੇਲਾ, ਸਾਧ ਸੰਗ ਬਿਛੜਤ ਰਮੇਲਾ, ਜੋ ਇੱਛਾ ਸੋਈ ਫਲ ਪਾਵੈ, ਸਾਧਕ ਸੰਗ ਨਾ ਬਿਰਥਾ ਜਾਵੈ, ਪਾਰ ਬ੍ਰਹਮ ਸਾਧ ਰਿਤ ਬਸੈ, ਨਾਨਕ ਉਦਰੈ ਸਾਧ ਸੁਨਰਸੈ, ਸਾਧਕ ਸੰਗ ਸੁਨੋ ਹਰ ਨਾਉ, ਸਾਧ ਸੰਗ ਹਰ ਕੇ ਗੁਣ ਗਾਓ, ਸਾਧਕ ਸੰਗ ਨਾ ਮੰਤੇ ਵਿਸਰਾਏ, ਸਾਧ ਸੰਗ ਸਰਪਰ ਨਿਸਤਰਾਏ,

ਹੈ ਤਿਸ ਦਾਸ ਕੋ ਸਭ ਸੋਝੀ ਪਰ ਹੈ ਸਗਲ ਸੰਗ ਆਤਮੋ ਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸਉ ਕਹਾਵੈ ਤੈਸਾ ਅਰਗ ਤੈਸਾ ਸੋਗ ਸਦਾ ਅਨੰਤ ਨਹੀਂ ਵਿਯੋਗ ਤੈਸਾ ਸਵਰਨ ਤੈਸੀ ਸੁਮਾਟੀ ਤੈਸਾ ਅਮਰ ਤੈਸੀ ਵੀ ਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕੋ ਪੁਰ ਕਹੀਏ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਹੋ ਜਿਤ ਜਿਤ ਕਰ ਰਾਖੇ ਤੈਸਾ ਤਿਨ ਨਾਹੋ ਆਪੇ ਕਰਨ ਕਰਾਮਨ ਜੋਗ ਪ੍ਰਭਾਵੇ ਸੁਈ ਫੁਨ ਹੋਗ ਪਸੁਰਿਆ ਪੇ ਅਨੰਤ ਤਰੰਗ ਲਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ ਜੈਸੀ ਮਤੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਬਿਨਾਸ ਸਦਾ ਸਦਾ ਸਦਾ ਦਯਾਲ ਸਿਮਰ ਸਿਮਰ ਨਾਨਕ ਭਏ ਨਿਹਾਲ ਸਲੋਕ ਉਸਤਤ ਕਰੇ ਅਨੇਕ ਜਨ ਅੰਤ ਨਾ ਪਾਰਾ ਬਾਰ ਨਾਨਕ ਰਚਨਾ ਪ੍ਰਭ ਰਚੀ ਬਹਵਿਦ ਅਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੂਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਭਏ ਤੀਰਥਵਾਸੀ ਕਈ ਕੋਟ ਬਾਨ ਭਰਮੇ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀਸਰ ਹੋਤੇ ਕਈ ਕੋਟ ਆਤਮ ਧਿਆਨ ਧਾਰੇ ਕਈ ਕੋਟ ਗਬਕਾ ਵਿਚਾਰੇ ਕਈ ਕੋਟ ਨਵਤਨ ਨਾਮ ਧਿਆਵੇ ਨਾਨਕ ਕਰਤੇ ਗੰਤ ਨਾ ਪਾਵੇ ਕਈ ਕੋਟ ਭਏ ਅਭਿਮਾਨੀ ਕਈ ਕੋਟ ਅੰਧ ਅਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗਾਤਮ ਨਿਖੋਰ ਕਈ ਕੋਟ ਪਰ ਧਰਮ ਕੋ ਹਿਰੇ ਕਈ ਕੋਟ ਪਰ ਦੁੱਖ ਨਾ ਕਰੇ ਕਈ ਗੁੜ ਮਾਇਆ ਸਰਬ ਮਾਹੇ ਕਈ ਗੁੜ ਪ੍ਰਦੇਸ਼ ਪ੍ਰਭਾਹੇ ਜਿਤ ਜਿਤ ਲਾਭੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ ਕਈ ਗੁੜ ਸਿੱਧ ਜਤੀ ਜੋਗੀ ਕਈ ਗੁੜ ਰਾਜੇ ਰਸ ਭੋਗੀ ਕਈ ਗੁੜ ਪੰਖੀ ਸਰਬ ਉਪਾਏ ਕਈ ਗੁੜ ਪਾਥਰ ਬਿਰਖਨ ਬਜਾਏ ਕਈ ਗੁੜ ਪਵਨ ਪਾਣੀ ਬੈ ਸੰਤਰ ਕਈ ਗੁੜ ਦੇਸ ਮੰਡਲ ਕਈ ਗੁੜ ਸਸੀਅਰ ਸੂਰ ਨਖਿਅਤਰ ਕਈ ਗੁੜ ਦੇਵ ਦਾਨਵ ਇੰਦਰ ਸੇਰੇ ਛਤਰ ਸਗਲ ਸਮੱਗਰੀ ਆਪਣੇ ਸੂਤ ਧਾਰੇ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰ ਕਈ ਗੁੜ ਰਾਜਸਥਾਮ ਸਤ ਕਈ ਗੁੜ ਵੇਦ ਪੁਰਾਣ ਸਿਮਰਤਰ ਸ਼ਾਸਤ ਕਈ ਗੁੜ ਕੀ ਰਤਨ ਸੰਬੰਧ ਕਈ ਗੁੜ ਨਾਨਾ ਪ੍ਰਕਾਰ ਜੰਤ ਕਈ ਗੁੜ ਕੀਏ ਚਿਰ ਜੀਵੇ ਕਈ ਗੁੜ ਗਿਰੀ ਬੇਰ ਸਵਰਨ ਥੀਵੇ ਕਈ ਗੁੜ ਜਖੇ ਕਿਨਰ ਪਿਸਾਚ ਕਈ ਗੁੜ ਭੂਤ ਪਰੇ ਸੂਕਰ ਮਿਰਗਾਚ ਸਭ ਤੇ ਨੇਰਾ ਸਭ ਹੂੰਤੇ ਦੂਰ ਨਾਨਕ ਅਲਪ ਤ੍ਰਿਆ ਪ੍ਰਭੂਰ ਕਈ ਗੁੜ ਪਾਤਾਲ ਕੇ ਵਾਸੀ ਕਈ ਗੁੜ ਨਰਕ ਸੁਰਗ ਨਿਵਾਸੀ ਕਈ ਗੁੜ ਜਨਮੇ ਜੀਵੇ ਮਰੇ ਕਈ ਗੁੜ ਬਹੁ ਜੁਨੀ ਫਿਰੇ ਕਈ ਗੁੜ ਬੈਠਤ ਹੀ ਖਾਏ ਕਈ ਗੁੜ ਘਾਲੇ ਥਕ ਪਾਹੇ ਕਈ ਗੁੜ ਕੀਏ ਧਰਮੰਤ ਕਈ ਗੁੜ ਮਾਇਆ ਮੈਂ ਚਿੰਤ ਜੈ ਜੈ ਭਾਣਾ ਤੈ ਤੈ ਰਾਖੇ ਨਾਨਕ ਸਭ ਕੁਛ ਪ੍ਰਭ ਕਾ ਹਾਥੇ ਕਈ ਗੁੜ ਭਏ ਬੈਰਾਗੀ ਰਾਮ ਨਾਮ ਸੰਗਤ ਲਿਵਲਾਗੀ ਕਈ ਗੁੜ ਪ੍ਰਭ ਕੋ ਖੋ ਜੰਤੇ ਆਤਮ ਮੈਂ ਪਾਰ ਬ੍ਰਹਮ ਲਹੰਤੇ ਕਈ ਗੁੜ ਦਰਸ਼ਨ ਪ੍ਰਭਿਆਸ ਤਿਨਕੋ ਮਿਲਿਓ ਪ੍ਰਭ ਵਿਨਾਸ ਕਈ ਗੁੜ ਮੰਗੇ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕੋ ਆਪ ਸੁਪ੍ਰਸੰਨ ਨਾਨਕ ਦੇ ਜਨ ਸਦਾ ਧਨ ਧਨ ਕਈ ਗੁੜ ਖਾਣੀ ਅਰਖੰਡ ਕਈ ਗੁੜ ਆਕਾਸ਼ ਬ੍ਰਹਿਮੰਡ ਕਈ ਗੁੜ ਹੋਏ ਅਵਤਾਰ ਕਈ ਜੂਤ ਕਿੰਨੋ ਵਿਸਥਾਰ

ਨਾਨਕ ਪ੍ਰਭ ਸੋਏ। ਕਈ ਗੁਣ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ, ਕਈ ਗੁਣ ਤਤ ਕੇ ਬੇਤੇ ਸਦਾ ਨਿਹਾਰੇ ਕੋ ਨੇਤਰੇ, ਕਈ ਗੁਣ ਨਾਮ ਰਸ ਪੀਵੇ ਅਮਰ ਭਏ ਸਾ ਸਾਦੀ ਜੀਵੇ, ਕਈ ਗੁਣ ਨਾਮ ਗੁਣ ਗਾਵੇ ਆਤਮ ਰਸ ਸੁਖ ਸਹਿਜ ਸਮਾਵੇ, ਆਪਣੇ ਜਨ ਕੋ ਸਾ ਸਾ ਸੰਭਾਰੇ, ਨਾਨਕ ਹੋਏ ਪਰਮੇਸ਼ਵਰ ਕੇ ਪਿਆਰੇ। ਸਲੋਕ ਕਰਨ ਕਾਰਨ ਪ੍ਰਭ ਇੱਕ ਹੈ ਦੂਸਰ ਨਾਹੀ ਗੋਏ, ਨਾਨਕ ਤਿਸ ਬਲੇ ਹਾਰਣੈ ਜਲ ਥਲ ਮਹੀ ਅਰਸੋਏ। ਅਸ਼ਟਪਦੀ ਕਰਨ ਕਰਾਵਨ ਕਰਨਾ ਜੋਗ ਜੋ ਤਿਸ

ਪ੍ਰਕਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਮੈ ਰਿਹਾ ਸਮਾਈ ਪ੍ਰਭਾਵੈ ਮਾਨੁਗਤ ਪਾਵੈ ਪ੍ਰਭਾਵੈ ਤਾਂ ਪਾਥਰ ਤਰਾਵੈ ਪ੍ਰਭਾਵੈ ਬਿਨੁ ਸਾਸ ਤੇ ਰੱਖੈ ਪ੍ਰਭਾਵੈ ਤਾਂ ਹਰ ਗੁਣ ਪੱਖ ਹੈ ਪ੍ਰਭਾਵੈ ਤਾਂ ਪਤ ਉਧਾਰੈ ਆਪ ਤਰਾ ਆਪ ਕਰੇ ਆਪਨ ਵਿਚਾਰੇ ਦੁਆ ਸਰਿਆਂ ਕਾ ਆਪ ਸਵਾਮੀ ਖਿਲੈ ਬਿਕਸੇ ਅੰਤਰ ਜਾਮੀ ਜੋ ਭਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰਨ ਆਵੈ ਕਹ ਮਾਨੁਖ ਤੇ ਕਿਆ ਹੋਏ ਆਵੈ ਜੋਤਿਸ ਭਾਵੈ ਸੋਈ ਕਰਾਵੈ ਇਸ ਕੇ ਹਾਥ ਹੋਏ ਤਾਂ ਸਭ ਕੁਛ ਲੇ ਜੋਤਿਸ ਭਾਵੈ ਸੋਈ ਕਰੇ ਅਨਜਾਨਤ ਵਿਖਿਆ ਮੈਂ ਰਚੇ ਜੇ ਜਾਨਤ ਆਪਣ ਆਪ ਬਚੈ ਪਰ ਮੈਂ ਭੁੱਲਾ ਦੈ ਦਸਤਾਵੈ

ਖਾਨਾ ਗਨੇ ਜਗਦੀਸ਼, ਜੀਓ ਬਿਨ ਸਭ ਤਸਕੀ ਰਾਸ, ਘਟ ਪੂਰਨ ਬ੍ਰਹਮ ਪ੍ਰਕਾਸ਼, ਆਪਣੀ ਬਣਤਾ ਬਨਾਹੀ, ਨਾਨਕ ਜੀਵੈ ਦੇਖ ਬਡਾਈ, ਇਸ ਕਾ ਬਲ ਨਾਹੀ ਸਹਾਥ, ਕਰਨ ਗਰਾਮਨ ਸਰਬ ਕੋ ਨਾਥ, ਆਗਿਆਕਾਰੀ ਬਪਰਾ ਜੀਓ, ਜੋਤਿਸ ਭਾਵੈ ਸੋਈ ਫੁੰਥੀਓ, ਕਬੂ ਊਚ ਨੀਚ ਮਹਿ ਬਸਾਏ, ਕਬੂ ਸੋਖ ਹਰ ਗ੍ਰੰਗ ਹਸਾਏ, ਕਬੂ ਨਿੰਦ ਚਿੰਦ ਵਿਵਹਾਰ, ਕਬੂ ਊਬ ਆਕਾਸ਼ ਪਿਆਲ, ਕਬੂ ਬੇਤਾ ਬ੍ਰਹਮ ਵਿਚਾਰ, ਨਾਨਕ ਆਪ ਮਿਲਾਵਣਹਾਰ, ਕਬਹੂ ਨਿਰਤ ਕਰੈ ਬਾਪਾਂਤ, ਕਬਹੂ

ਨਾਨਕ ਸੱਚ ਕਹੈ ਕਬੂ ਹੋਏ ਪੰਡਿਤ ਕਰੇ ਬਖਿਆਨ ਕਬੂ ਮੋਨ ਧਾਰੀ ਲਾਵੇ ਧਿਆਨ ਕਬੂ ਤੜ ਤੀਰਥ ਇਸ਼ਨਾਨ ਕਬੂ ਸਿ ਸਾਧਕ ਮੁਖ ਗਿਆਨ ਕਬੂ ਕੀਟ ਹਸਤ ਪਤੰਗ ਹੋਏ ਜੀਆ ਅਨਕ ਜੋਨ ਭਰਮੈ ਭਰਮੀਆ ਨਾਨਾ ਰੂਪ ਜੋ ਸਵਾਂਗੀ ਦਿਖਾਵੈ ਜੋ ਪ੍ਰਭਾਵੈ ਤਿਵੈ ਨਚਾਵੈ ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਵਰ ਨ ਕੋਏ ਕਬੂ ਸਾਧ ਸੰਗਤ ਤੇ ਪਾਵੈ ਉਸ ਸਥਾਨ ਤੇ ਬਾਹਰ ਨ ਆਵੈ ਅੰਤਰ ਹੋਏ ਗਿਆਨ ਪ੍ਰਗਾਸ

ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੇ ਵਖਿਆਨੀ, ਸੱਚ ਸੱਚ ਸਤ ਸਭ ਕੀਨਾ, ਕੋਟ ਮਦੇ ਕਿਨੇ ਬਿਰਲੇ ਚੀਨਾ, ਭਲਾ ਭਲਾ ਭਲਾ ਤੇਰਾ ਰੂਪ, ਅਤ ਸੁੰਦਰ ਅਪਾਰ ਅਨੂਪ, ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ, ਘਟ ਘਟ ਸੁਣੀ ਸਰਵਨ ਬਖੇ।

ਸਦਕੇ ਦੁਖੀ ਕੋ ਸਭ ਤਿਆਗੈ। ਸਦਕਾ ਦੁਖੀ ਮਾਂ ਅਹੰਕਾਰੀ, ਸਦਕਾ ਦੁਖੀ ਸਦਾ ਭਿਕਾਰੀ। ਸਦਕਾ ਦੁਖੀ ਜਨਮੈ ਮਰੈ, ਸਦਕੀ ਦੁਖਨਾ ਸੁਖ ਤੇ ਟਰੈ। ਸਦਕੇ ਦੁਖੀ ਕੋ ਨਾਹੀ ਠਾਉ, ਨਾਨਕ ਸੰਤ ਭਾਵੇ ਤਾਂ ਲੈ ਮਿਲਾਏ। ਸਦਕਾ ਦੁਖੀ ਅਦ ਬੀਚ ਤੇ ਟੁੱਟੈ, ਸਦਕਾ ਦੁਖੀ ਕਿਤੇ ਕਾਜ ਨਾ ਪਹੁੰਚੈ। ਸਦਕੇ ਦੁਖੀ ਕੋ ਧਿਆਨ ਭਰਮਾਈਐ, ਸਦਕਾ ਦੁਖੀ ਉਜੜ ਪਾਈਐ। ਸਦਕਾ ਦੁਖੀ ਅੰਦਰ ਦੇ ਥੋਥਾ, ਜੋ ਸਾਸ ਬਿਨਾ ਮ੍ਰਿਤਕ ਕੀ ਲੋਥਾ। ਸਦਕੇ ਦੁਖੀ ਕੀ ਜੜ ਕਿਛ ਨਾਹੇ, ਆਪਨ ਵੀ ਜਾਪੇ ਹੀ ਖਾਹੇ। ਸਦਕੇ ਦੁਖੀ ਗੋਬਰ ਨਾ ਰੱਖਣ ਹਾਰ, ਨਾਨਕ ਸੰਤ ਭਾਵੇ ਤਾਂ ਲੈ ਉਭਾਰ। ਸਦਕਾ ਦੁਖੀ ਇਉਂ ਵਿਲਾਏ, ਜਲ ਵੀ ਹੂਣ ਮਛਲੀ ਤੜਫੜਾਏ। ਸਦਕਾ ਦੁਖੀ ਭੁੱਖਾ ਨਹੀਂ ਰਾਜੇ, ਜੋ ਪਾਵਕ ਇੰਦਰ ਨਹੀਂ ਧਰਾਪੈ। ਸਦਕਾ ਦੁਖੀ ਛੁੱਟ ਅਕੇਲਾ, ਜੋ ਬੁਵਾੜ ਤਿਲ ਖੇਤ ਮਾਹੇ ਦੁਹੇਲਾ। ਸਦਕਾ ਦੁਖੀ ਧਰਮ ਤੇਰਾ, ਸਦਕਾ ਦੁਖੀ ਸਦਮਿਥਿਆ ਕਹਿਤ। ਕਿਰਤਨੰਦਕਾ ਧੁਰੀ ਪਿਆ, ਨਾਨਕ ਜੋ ਤਿਸ ਭਾਵੇ ਸੋਈ ਥਿਆ। ਸਦਕਾ ਦੁਖੀ ਬਿਗੜੂ ਪੋਏ ਜਾਏ, ਸਦਕੇ ਦੁਖੀ ਕੋ ਦਰਗਾਹ ਮਿਲੈ ਸਜਾਏ। ਸਦਕਾ ਦੁਖੀ ਸਦਾ ਸਹਿਕਾਈਐ, ਸਦਕਾ ਦੁਖੀ ਨਾ ਮਰੇ ਨਾ ਜੀਵਾਈਐ। ਸਦਕੇ ਦੁਖੀ ਕੀ ਪੁੱਜਣਾ ਆਸਾ, ਸਦਕਾ ਦੁਖੀ ਉੱਠ ਚੱਲੇ ਨਿਰਾਸਾ। ਸਦਕਾ ਦੁਖ ਨਾ ਤ੍ਰਿਸ਼ਟਾ ਕੋਏ, ਜੈਸਾ ਭਾਵੈ ਤੈਸਾ ਕੋਈ ਹੋਏ। ਪਿਆ ਕਿਰਤਨਾ ਮਿੱਟੈ ਕੋਏ, ਨਾਨਕ ਜਾਣੈ ਸੱਚਾ ਸੋਏ। ਸਭ ਗੜ ਤਿਸਕਿਓ ਕਰਨੇ ਹਾਰ, ਸਦਾ ਸਦਾ ਤਿਸਕੋ ਨਮਸਕਾਰ।

ਹੋਏ ਕਰਨੇ ਹਾਰ ਪਛਾਣੇ ਸੋਏ ਪ੍ਰਭਗਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਸਦੇ ਬਜੇਤ ਸਮਾਹੇ ਸਮਾਏ ਓਏ ਸੁਖ ਨਿਧਾਨ ਉਨਹੂੰ ਬਨੇ ਆਏ ਆਪਸ ਗੁਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਣ ਹਾਰ ਜਾ ਕੇ ਸਿਮਰਨ ਉਤਰੀਐ ਨਾਨਕ ਦਿਸ ਬਲਿਹਾਰ ਅਸ਼ਟਪਦੀ ਟੂਟੀ ਗਾਂਢਨ ਹਾਰ ਗੋਪਾਲ ਸਰਬ ਜੀਆਂ ਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸਤੇ ਬਿਰਥਾ ਕੋਈ ਨਾ ਹੇ ਰੇ ਮਨ ਮੇਰੇ ਸਜਾ ਸਦਾ ਹਰ ਜਾਪ ਅਭਿਨਾਸੀ ਪ੍ਰਭ ਆਪੇ ਆਪ ਆਪਨ ਕੀਆ ਕਛੂ ਨਾ ਹੋਏ ਜੇ ਸੋ ਪ੍ਰਾਣੀ ਲੋਚੈ ਕੋਏ ਤਿਸ ਬਿਨ ਨਾਹੀ ਤੇਰਾ ਕਿਛ ਕਾਮ ਗਤ ਨਾਨਕ ਜਬ ਏ ਘਰ ਨਾਮ ਗੁਰੂ ਬੰਦੋਏ ਨਾਹੀ ਮੋਹ ਹੈ ਪ੍ਰਭ ਕੀ ਜੋਤ ਸਗਲ ਘਟ ਸੁਹ ਹੈ।

ਭਾਗੀ ਪਾਈਏ ਸਾਧ ਸੰਗ ਹਰ ਕੀਰਤਨ ਗਾਈਏ ਅਨਕ ਬਿਗੰਦੇ ਸਾਧੂ ਰਾਖੇ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਓਟ ਗਹੀ ਸੰਤੇ ਤਰ ਆਇਆ ਸਰਬ ਸੁਖ ਨਾਨਕ ਦੇ ਪਾਇਆ ਮਿਰਤ ਗੋ ਜੀ ਬਾਲਣ ਹਾਰ ਭੁਖੇ ਗੋ ਦੇਵਤ ਆਧਾਰ ਸਰਬਨਿਧਾਨ ਜਾ ਕੀ

ਨਾਮ ਕੇ ਧਾਰੇ ਆਕਾਸ਼ ਪਾਤਾਲ, ਨਾਮ ਕੇ ਧਾਰੇ ਸਗਲ ਆਕਾਰ, ਨਾਮ ਕੇ ਧਾਰੇ ਪੁਰੀਆਂ ਸਭ ਭਵਨ, ਨਾਮ ਕੇ ਸਮੁਦਰੇ ਸੁਨ ਸਰਵਨ, ਕਰ ਕਿਰਪਾ ਸਪਨੇ ਨਾਮ ਲਾਏ, ਨਾਨਕ ਚੌਥੇ ਪਦਮੇ ਸੋ ਜਨ ਗਤ ਪਾਏ, ਰੂਪ ਸਤ ਜਾਗਾ ਸਤ ਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂਤ ਸਤ ਸਤ ਜਾਕੀ ਬਾਣੀ, ਸਤਿਪੁਰਖ ਸਭ ਮਾਹੇ ਸਮਾਣੀ, ਸਤਿਕਰਮ ਜਾਕੀ ਰਚਨਾ, ਸਤ ਮੂਲ ਸਤ ਸਤ ਉਤਪਤ, ਸਤਿਕਰਣੀ ਨਿਰਮਲ ਨਿਰਮਲੇ ਜਿਸੇ ਬੁਝਾਏ ਤਿਸੇ ਸਭ

ਸਤ ਸਚ ਹੈ ਭੈ ਸਚ ਨਾਨਕੋਸੀ ਭੈ ਸਚ ਅਸ਼ਟਪਦੀ ਚਰਨ ਸਤ ਸਤ ਪ੍ਰਸੰਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਵੇਖਣਹਾਰ ਨਾਮ ਸਤ ਸਤ ਧਿਆਵਨਹਾਰ ਆਪ ਸਤ ਸਤ ਸਭਧਾਰੀ ਆਪੇ ਗੁਣ ਆਪੇ ਗੁਣਗਾਰੀ ਸ਼ਬਦ ਸਤ ਸਤ ਪ੍ਰਭ ਭਗਤਾ ਸੁਰਤ ਸਤ ਸਜ ਸੁਨਤਾ ਬੁਜਨਹਾਰ ਗੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਨ ਬਾਨਿਆ ਕਰਨ ਗਰਾਮ ਦਿਨ ਮੂਲ ਪਛਾਨਿਆ ਜਾਗੇ ਹਿਰਦੇ ਵਿਸ਼ਵਾਸ ਪ੍ਰਭ ਆਇਆ ਤਦ ਗਿਆਨ ਸਮਨ ਪ੍ਰਗਟਾਇਆ ਭੈ ਤੇ ਨਿਰਭੋਏ ਬਸਾਨਾ ਜਿਸਤੇ ਬਜਾਤ ਸਮਾਏ ਸਮਾਨਾ ਬਸਤ ਮਾਏ ਲੇ ਬਸਤ ਗਟਾਈ ਤਾਗੋ ਭਿੰਨਾ ਗਹਿ ਨਾ ਜਾਈ।

ਕਰੇ ਭਗਤ ਆਤਮ ਕਹਿ ਚਾਹੇ ਪ੍ਰਭ ਨੇ ਸਿਉ ਰਹੇ ਸਮਾਏ ਜੋ ਹੋਵਾ ਸੋ ਜਾਣੇ ਪ੍ਰਭ ਨੇ ਗਾ ਹੁਕਮ ਪਛਾਣੇ ਤਿਸਕੀ ਮਹਿਮਾ ਗਾਉਣ ਵਖਾਨੋ ਤਿਸਕਾ ਗੁਣ ਕਹਿ ਏਕ ਨਾ ਜਾਨੋ ਆਠ ਪੈਰ ਪ੍ਰਭ ਸੇ ਸੂਰੇ ਕਹੁ ਨਾਨਕ ਸੇ ਜਨ ਪੂਰੇ ਮਨ ਮੇਰੇ ਤਿਨਕੀ ਉਡਲੇ ਮੰਤਨ ਅਬਨਾ ਤਿੰਨ ਜਨ ਦੇਹੇ ਜਿੰਜਨ ਅਬਨਾ ਪ੍ਰਭ

ਅਸ਼ਟਪਦੀ ਸਤਿਗੁਰੁ ਸਿੱਖੀ ਕਰੈ ਪ੍ਰਤਪਾਲ ਸੇਵਕ ਗੁਰੁ ਸਦਾ ਦਿਆਲ ਸਿੱਖੀ ਗੁਰ ਦੁਰਮਤਿ ਮਲਿ ਹਿਰੈ ਗੁਰਬਚਨੀ ਹਰਿ ਨਾਮ ਚਰੈ ਸਤਿਗੁਰੁ ਸਿੱਖੇ ਬੰਧਨ ਕਟੈ ਗੁਰ ਕਾ ਸਿੱਖ ਬਿਗਾੜ ਤੇ ਹਟੈ ਸਤਿਗੁਰੁ ਸਿੱਖੋ ਨਾਮ ਧੰਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰੁ ਸਿੱਖਾ ਹਾਲਤ ਬਲ ਸਵਾਰੇ ਨਾਨਕ ਸਤਿਗੁਰੁ ਸਿੱਖੋ ਜੀ ਨਾਲ ਸੰਭਾਰੈ ਗੁਰ ਕਾ ਕਰੈ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮੈਂ ਸਹਾਇ ਆਪਸ ਕੋ ਕਰ ਕਾਸ਼ਨਾ ਜਨਾਵੈ ਹਰਿ ਹਰਿ ਨਾਮ ਹਿਰਦੈ ਸਤਿ ਆਵੈ ਮਨ ਵਿੱਚ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ ਸੇਵਾ ਕਰ ਤੋ ਇਹਨੇ ਕਾਮੀ ਤਿਸ ਗੋਦ ਪ੍ਰਾਪ ਸਵਾਮੀ ਆਪਣੀ ਕਿਰਪਾ ਸੇ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤਲੇ ਬੀਸ ਬਿਸਵੇ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਵਰ ਕੀ ਕਤ ਜਾਣੇ ਸੋ ਸਤਿਗੁਰ ਜਿਰਦੇ ਹਰ ਨਾਉ ਅਨਕ ਬਾਹਰ ਗੁਰ ਕੋ ਬਲ ਜਾਓ ਸਰਵਨਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮੇ ਜਨ ਜਨਮੇ ਪਾਰ ਬ੍ਰਹਮ ਏਕੇ ਆਪ ਨਹੀਂ ਕਛ ਭਰਮ ਸਹਿ ਸਿਆਨ ਮਿਲਿਆ ਨਾ ਜਾਈਏ ਨਾਨਕ ਐਸਾ ਗੁਰ ਪਿਟਭਾਗੀ ਪਾਈਐ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਭੇਟ ਸਿੰਘ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗੇ ਗਵੇ ਸੁਨਗਰ ਬਚਨ ਕਰਨ ਅਗਨੇ ਮਨ ਸੰਤੋ ਕਾਤਮ ਪਤੀ ਆਨੇ ਪੂਰਾ ਗੁਰਖਿਓ ਜਾਕਾ ਮੰਤਰ ਅੰਮ੍ਰਿਤ ਦੁਸ਼ਟ ਵੇਖੇ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵਿਤ ਸਲੈ ਮਿਲਾਏ ਜੇ ਬਾਏ ਪੁਸਤ ਨੇਕ ਸਤਿਪੁਰਖ ਪੂਰਨ ਵਿਵੇਕ ਕਾਹੂ ਬੋਲਾ ਪਹੁੰਚਤ ਪ੍ਰਾਣੀ ਅਗਮ ਅਗੋਚਰ ਬ੍ਰਹਮ ਨਿਰਬਾਨੀ ਨਿਰਹਾਰ ਨਿਰਵੈਰ ਸੂਦਾਈ ਤਾ ਕੀ ਕੀਮਤ ਕਿਨੇ ਨਾ ਪਾਈ ਅਨਗ ਭਗਤ ਬੰਧਨ ਨਿਤ ਕਰਹੇ ਚਰਨ ਕਮਲ ਹਿਰਦੈ ਸਿਮਰੇ ਸਤਿ ਬਲਿਹਾਰੀ ਸਤਿਗੁਰ

ਨਾਨਕ ਭਰਮੋ ਦੁਖ ਤੈਤੇ ਨਾਸੇ ਤਪਤ ਮਾਏ ਠਾਂਡ ਵਰਤਾ ਜਨਦ ਭੈ ਦੁਖ ਨਾਠੇ ਭਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਵਦੇਸੇ ਭਾਉ ਚੁਗਾ ਨਿਰਭਉ ਬਸੇ ਸਗਲ ਵਿਆਦ ਮੰਤੇ ਖੈ ਨਸੇ ਜਿਸਕਾ ਸਾਤਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਤਿਤ ਪਾਈ ਚੁਕੇ ਭ੍ਰਮ ਗਮਨ ਸੁਨ ਨਾਨਕ ਹਰ ਹਰ ਜਸ ਰਮਨ ਨਿਰਗੁਣ ਆਪ ਸਰਗੁਣ ਪੀਓ ਏ ਕਲਾ ਧਾਰ ਜਿਨ ਸਗਲੀ ਮੋਹੀ ਆਪਣੇ ਚਰਿਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਬਾਏ ਹਰ ਬਿੰਦ ਦੂਜਾ ਨਾਹੀ ਗੋਏ ਸਰਬ ਨਿਰੰਤਰ ਏਕੋ ਸੋਏ ਓਦ ਬੋਧ ਰਭਿਆ ਰੂਪ ਰੰਗ ਪਏ ਪ੍ਰਗਾਸ ਸਾਧ ਕੇ ਸੰਗਰਸ਼ ਰਚਨਾ ਆਪਣੀ ਗਲ ਧਾਰੀ ਅਨਕ ਬਾਰ ਨਾਨਕ ਬਲਿਹਾਰੀ ਸਲੋਕ ਸਾਥ ਨਾ ਚਾਲੇ ਬਿਨ ਭਜਨ

ਸਾਰਭੂਤ ਸਤਿ ਰਘੋ ਨਾਉ ਸਹਿ ਸੁਭਾਏ ਨਾਨ ਗੁਣ ਗਾਓ ਗੁਣ ਗਾਵ ਤੇ ਉਤਰ ਸਮੈਲ ਬਿਨ ਜਾਏ ਹੋਮੈ ਬਿਖ ਫੈਲ ਹੋਏ ਜਿੰਦ ਬਸੈ ਸੁਖ ਨਾਲ ਸਾਸ ਗਿਲਾਸਰ ਨਾਮ ਸੰਭਾਲ ਛਾਟ ਸਿਆਨ ਸਗਲੀ ਬਨਾ ਸਾਧ ਸੰਗ ਪਾਵੇ ਸੱਚ ਧਨਾ

ਅਸ਼ਟਪਦੀ ਜਾਚਕ ਜਨ ਜਾਚੈ ਪ੍ਰਵਧਾਨ ਕਰ ਕਿਰਪਾ ਦੇਵੋ ਹਰ ਨਾਮ ਸਾਧਨਾ ਕੀ ਮਾਂਗੋ ਧੂਰ ਪਾਰ ਬ੍ਰਹਮ ਮੇਰੀ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਹ ਸਾਧ ਪ੍ਰਭ ਤੁਮੇ ਧਿਆਵੋ ਚਰਨ ਕਮਲ ਸਿਉ ਲਾਗੇ ਪ੍ਰੀਤ ਭਗਤ ਗੁਰੂ ਪ੍ਰਭ ਕੀ ਨਿਤ ਨੀਤ ਏ ਕੂਟ ਏਕੂ ਆਧਾਰ ਨਾਨਕ ਮੰਗੇ ਨਾਮ ਪ੍ਰਭਸਾਰ ਪ੍ਰਭ ਕੀ ਦੁਸ਼ਮਾਸ ਕੋਈ ਅਰਸ ਪਾਵੇ ਬਿਰਲਾ ਕੋਈ ਜਿਨ ਚਾਖਿਆ ਸੇ ਜੰਤਰ ਬਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੋ ਭਰ ਭਰੇ ਪ੍ਰੇਮ ਰਸ ਰੰਗ ਬਜੇ ਚਾਉ ਸਾਧ ਕੇ ਸੰਗ ਪਰੇ ਸਰਨ ਆਨ ਸਭ ਤਿਆਗ ਅੰਤਰ ਪ੍ਰਗਾ ਸੰਦਿਲ ਨਿਵਲਾਗ ਵਡਭਾਗੀ ਜਪਿਆ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਪਈ ਸਤਿਗੁਰ ਤੇ ਨਿਰਮਲ ਮਤ ਲਾਈ ਜਨ ਕੋ ਪ੍ਰਭ ਹੋਇਓ ਦਿਆਲ ਸੇਵਕ ਇਨੋ ਸਦਾ ਨਿਹਾਲ ਬੰਧਨ ਕਾਰਡ ਮੁਖ ਜਨ ਭਇਆ ਜਨਮ ਮਰਨ ਦੁਖ ਭਰਮ ਗਿਆ ਇਸ਼ਵਨੀ ਸਰਦਾ ਸਭ ਪੂਰੀ ਰਬ ਰਿਆ ਸੰਸੰਗ ਹਜੂਰੀ ਜਿਸਕਾ ਸਤਿ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋਗ ਬਿਸਰੈ ਜੇ ਕਾਲ ਨਾ ਭਾਨੈ ਸੋਗ ਬਿਸਰੈ ਜੇ ਕੀਆ ਜਾਨੈ ਸੋਗ ਬਿਸਰੈ ਜਨ ਸਭ ਕਿਛ

ਬਰੀ ਆਪੇ ਕਵਿਤਾ ਕਰੇ ਅਣਦ ਜੋਗ ਆਪੇ ਰਸ ਭੋਗ ਨਿਰਜੋਗ ਜਿਸ ਭਾਵਿਤ ਸਪੰਨਾ ਲਾਵੇ ਜਿਸ ਭਾਵਿਤ ਖੇਲ ਖਿਲਾਵੇ ਬੇਸੁਮਾਰ ਅਥਾ ਅਗੰਤ ਅਤੁਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੁੱਲੈ ਸਲੋਕ।

ਆਪਣੇ ਭਾਣੇ ਲਏ ਸਮਾਏ ਤੁਮ ਤੇ ਬਿਨ ਨਹੀਂ ਕਿਛੂ ਆਪ ਨੂੰ ਸੁਸਭ ਜਗਤ ਪਰੋਏ ਜਾਗੋ ਪ੍ਰਭ ਜੀ ਆਪ ਬੁਝਾਏ ਸਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀ ਜੰਤਰ ਸਭ ਤਾ ਕੇ ਹਾ ਦੀਨ ਦਿਆਲ ਅਨਾਥ ਗੋਨਾਥ ਜਿਸ ਰਾਖੇ ਤਿਸ ਗੋਏ ਨਾ ਮਾਰੇ

ਨਿਰੰਕਾਰ ਬੰਧਨ ਤੋਰ ਭਏ ਨਿਰਵੈਰ ਅੰਦਰ ਪੁੱਜੇ ਗੁਰ ਕੇ ਪੈਰ ਇਹ ਲੋਕ ਸੁਖੀ ਪਰਲੋਕ ਸੁਹੇਲੇ ਨਾਨਕ ਹਰ ਪਰ ਵਿਆਪੇ ਮੇਲੇ ਸਾਹ ਸੰਗ ਮਿਲ ਕਰੋ ਆਨੰਦ ਗੁਣ ਗਾਓ ਪਰ ਪਰਮਾਨੰਦ ਰਾਮ ਨਾਮ ਤਦ ਕਰੋ ਵਿਚਾਰ ਦੁਰਲਭ ਦੇਗਾ ਕਰ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਂਤਰਨ ਕਾ ਇਹ ਸੁਭਾਓ ਆਠ ਪੈਰ ਪਰਾ ਪੇਖੋ ਨੇਰਾ ਮਿਟਿਆ ਗਿਆਨ ਮਨਸੇ ਅੰਧੇਰਾ ਸੁਨ ਬਦੇ ਸਿਰ ਦੇ ਵਸਾਓ ਮਨ ਛੇ ਨਾਨਕ ਫਲ ਪਾਵੋ ਹਲ ਤੋਏ ਪਲ ਤੋਏ ਲਿਓ ਸਵਾਰ ਰਾਮ ਨਾਮ ਮੰਤਰ ਉਰਦਾ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਬਸੇ ਤੇ ਸਾਜ ਪ੍ਰੀਖਿਆ ਮੰਤਰ ਨਾਮ ਜਪੋ ਲਿਵਲਾਏ ਦੁਖ ਦਰਦ ਮੰਤੇ ਭਾਓ ਜਾਏ ਸਜਬਾ ਬਾਰ ਕਰੋ ਬਾਬਾਰੀ ਦਰਗੇ ਨਿਭੈ ਖੇਪ ਤੁਮਾਰੀ ਏਕਾ ਟੇਕ ਰੱਖੋ ਮਨ ਮਾਹੇ ਨਾਨਕ ਬਹੁਰ ਨ ਆਵੈ ਜਾਹੇ ਤਿਸਤੇ ਦੂਰ ਗਾਹਾਂ ਕੋ ਜਾਏ ਉਭਰੇ ਰੱਖਣ ਹਾਰ ਧਿਆਏ ਨਿਰਭਾਓ ਜਪੇ ਸਗਲ ਭਾਓ ਮਿਟੇ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੇ ਤਿਸ ਨਾਹੀ ਦੁਖ ਨਾਮ ਜਪਦ ਮਨੋ ਵ ਸੁਖ ਚਿੰਤਾ ਜਾਏ ਮਿਟੇ ਅਹੰਕਾਰ ਤਜਨ ਕੋਈ ਨਾ ਪਹੁੰਚਣ ਹਾਰ ਸੁਰ ਪਰ ਠਾਡਾ ਗੁਰਸੂਰਾ ਨਾਨਕ ਤਾ ਕੇ ਕਾਰਜ ਪੂਰਾ ਮਧਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਪੇਖਦ ਉਦਰਤ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਵਸੇ ਸੋਤ ਨਿਹਾਲ ਤਾਗੇ ਨਿਕਟ ਨ ਆਵਦ ਕਾਲ ਅਮਰ ਭਏ ਅਮਰਾਵਦ ਪਾਇਆ ਸਾਹ ਸੰਗ ਨਾਨਕ ਹਰ ਧਿਆਇਆ ਸਲੋਕ ਗਿਆਨ ਅੰਜਨ ਗੁਰ ਦੀਆ ਅਗਿਆਨ ਅਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮੈਗਰੀ ਏਕ ਸਘਾਟ ਮਾਹੇ ਅਨੰਗ ਰੰਗ ਨਾਨਾ ਦ੍ਰਿਸ਼ਟਾਹੇ ਨਾਮ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਸਗਾ ਵਿਸਰਾਮ ਸੁਨ ਸਮਾਧ ਅਨੰਤ ਰਾਧ ਕਹਿਣ ਨਾ ਜਾਈ ਆਚਰਜ ਬਿਸਮਾਧ ਤਿੰਨ ਦੇ ਅੱਖ ਤਿੰਨ ਦੇਖਿਆ ਸਿਆਵ ਦਿਖਾਏ ਨਾਨਕ ਜਨ ਸੋਜੀ ਪਾਏ ਸੁਤੰਤਰ ਸੋ ਬਾਹਰ ਅਨੰਤ ਘਟਗੜ ਵਿਆਪ ਰਹਿਆ ਭਗਵੰਤ ਤਰਨ ਮਾਇਆ ਆਗਾਸ ਭਾਇਆਲ ਸਭ ਲੋਕ ਪੂਰਨ ਪ੍ਰਤ ਪਾਲ ਬੰਧਨ ਪ੍ਰਬਧ ਹੈ ਪਾਰ ਅਵਨਮ ਜੈਸੀ ਆ ਗਿਆ ਤੈਸਾ ਕਰਮ ਪਾਉਣ ਪਾਣੀ ਮੈਂ ਸੰਤਰ ਮਾਹੇ ਚਾਰ ਕੁੰਡ ਦੇ ਦਿਸੇ ਸਮਾਹੇ ਤਿਸਤੇ ਭਿੰਨਾ ਹੀ ਕੋਠਾਓ ਗੁਰ ਪ੍ਰਸਾਦ ਨਾਨਕ ਸੁਖ ਪਾਓ ਵੇਦ ਪ੍ਰਾਨ ਸਿਮਰਤ ਬੁੱਝੈ ਮੁਨ ਸੁਖਮ ਮੈਂ ਜਾਣਿਆ ਸਥੂਲ ਚੌਵਰ ਨਾ ਕਹੋ ਦੇ ਉਪਦੇਸ਼ ਨਾਨਕ ਪੰਡਿਤ ਕੋ ਸਦਾ ਆਦੇਸ਼ ਵੇਦ ਪ੍ਰਾਨ ਸਿਮਰਤ ਮੈਂ ਦੇਖ ਸਸੀਅਰ ਸੂਰ ਨਖੇਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਅਡੋਲ ਨਾ ਕਬਹੂੰ ਡੋਲੈ ਸਰਬ ਕਲਾ ਕਰ ਖੇਲੈ ਖੇਲ ਮੋਲ ਨਾ ਪਾਈਐ ਗੁਣੇ ਅਮੋਲ ਸਰਬ ਜੋਤ ਮੈਂ ਜਾ ਕੀ ਜੋਤ ਧਾਰਿਓ ਸਵਾਮੀ ਓਤ ਬੋਧ ਗੁਰਪ੍ਰਸਾਦ ਪ੍ਰਮੁਖਾ ਨਾਸ ਨਾਨਕ ਤਿਨੈ ਤਿਨ ਮੈਂ ਇਹ ਵਿਸਾਸ ਸੰਜਨਾ ਕਾ ਪੇਖਣ ਸਭ ਬ੍ਰਹਮ ਸੰਜਨਾ ਕੈ ਹਿਰਦੈ ਸਭ ਧਰਮ ਸੰਜਨਾ ਸੁਨੇ ਸੁਭਜਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀਏ ਰਹਿਤ ਸਦਭਜਨ ਸਾਧੂ ਸਭ ਕਹਿਤ

ਆਭਾ ਪ੍ਰਭੂਰ ਅੰਤਰਗਜ ਆਪ ਜਨਾਏ ਨਾਨਤ ਜਨਾ ਬੁਝਾਏ ਸਰਭੂਤਾ ਪ੍ਰਤਾਰਾ ਸਰਬਨੈਨ ਆਪ ਖਣਹਾਰਾ ਸਗਲ ਸਮਗਰੀ ਜਾ ਕਾ ਤਨਾ ਆਪਨ ਜਸ ਆਪ ਹੀ ਸੁਣਾ ਆਵਣ ਜਾਣੇ ਖੇਲ ਬਣਾਇਆ ਗਿਆ ਕਾਰੀ ਕਿੰਨੀ ਮਾਇਆ

ਉਧਾਰੋ ਜੀਓ ਗੁਰੂ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾ ਬਾਰੰਗਵਾਰ ਨਾਨਕ ਜੀ ਕਾ ਇਹ ਆਧਾਰ ਉਤਮ ਸਲੋਕ ਸਾਧਗੇ ਬਚਨ ਅਮਲੀਕ ਲਾਲ ਇਹ ਰਤਨ ਸੁਣਤ ਕਮਾਵਤ ਹੋਤ ਉਧਾਰ ਆਪ ਤਰੇ ਲੋਕੇ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾਹਤ ਵਾਜੇ ਸੁਣ ਸੁਣ

ਪ੍ਰਤਨਾਮ ਸਾਧ ਸੰਗ ਲੈਣ ਸੁਪ੍ਰਸੰਨ ਭਏ ਗੁਰਦੇਵ ਪੂਰਨ ਵਈ ਸੇਵਕ ਕੀ ਸੇਵ ਆਲ ਜੰਜਾਲ ਵਿਕਾਰ ਤੇ ਰਹਿਤੇ ਰਾਮ ਨਾਮ ਸੁੰਦਰਸਨਾ ਕਹਿਤੇ ਕਰ ਪ੍ਰਸਾਦ ਦਇਆ ਪ੍ਰਭਧਾਰੀ ਨਾਨਕ ਨਿਬੀ ਖੇਪ ਹਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਰੂ ਨਾਮ ਜਿਸ ਮਨ ਬਸੇ ਸੋਤ ਨਿਧਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ

ਇਹ ਫਲ ਤੇ ਸਜਨਕ ਹੈ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਣੇ ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮੈਂ ਤਾਗੀਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ ਸਗਲ ਮਦਾਨ ਕੇਵਲ ਹਰ ਨਾਮ ਗੋਬਿੰਦ ਭਗਤ ਗਏ ਮਨ ਵਿਸਰਾਮ ਕੋਟ ਅਪਰਾਧ ਸਾਧ ਸੰਗ ਮਿਟੈ

ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ।

ਕੀਤੀ ਸਿਰਠੀ ਉਪਾਈ ਵੇਖਾਂ ਵਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹੇ ਬੁਝਾਈ ਸਭਨਾ ਜੀ ਆਕਾਈ ਕੁਦਾਤਾ ਸੋ ਮੈਂ ਵਿਸਰ ਨਾ ਜਾਈ

ਪਰਵਾਰ ਸਾਧਾਰ ਮੰਨੈ ਤਰੈ ਤਾਰੇ ਗੁਰ ਸਿੱਖ ਮੰਨੈ ਨਾਨਕ ਭਵੇ ਨ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ

ਕੁਮਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋਅ ਅਸੰਖ ਕਹਿ

ਸੰਬੰਧ ਨਾ ਜਾਣੀਐ ਸਮੁੰਧ ਸਾਹ ਸੁਲਤਾਨ ਗ੍ਰਿਹ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਸਮਨ ਹੋ ਨਾ ਵਿਸਰ ਹੈ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੇ ਦੇਣ ਨਾ ਅੰਤ ਅੰਤ

ਭਵੇ ਅਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚ ਪੈ ਨਹਿ ਜੋਰ ਜੋਰ ਨ ਮੰਗਣ ਦੇ ਨ ਜੋਰ ਜੋਰ ਨ ਜੀਵਨ ਮਰਨ ਨਹਿ ਜੋਰ

ਸ਼ਬਦ ਸਟੀ ਟਕਸਾਲ ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੈ ਧਰਮ ਹਦੂਰ

ਤੰਗ ਨਾਮੇਣ ਮਰ ਤੰਗ ਠਾਮੇ ਨਵਾਸਤੰਗ ਕਰਮੰਗ ਨਵਸਤੰਗ ਧਰਮੰਗ ਨਵਸਤੰਗ ਨਾਮੰਗ ਨਵਸਤੰਗ ਧਾਮੰਗ ਨਵਸਤੰਗ ਦੀਤੇ ਨਵਸਤੰਗ ਪੀਤੇ ਨਵਸਤੰਗ ਬਾਹੇ ਨਵਸਤੰਗ ਟਾਹੇ ਨਵਸਤੰਗ ਅਨੀਲੇ ਨਵਸਤੰਗ ਨਾਦੇ ਨਵਸਤੰਗ ਛੇਦੇ ਨਵਸਤੰਗ ਗਾਦੇ ਨਵਸਤੰਗ ਗੰਜੇ ਨਵਸਤੰਗ ਭੰਜੇ ਨਵਸਤੰਗ ਦਾਰੇ ਨਵਸਤੰਗ ਪਾਰੇ ਨਵਸਤੰਗ ਸੋਏ ਕੈ ਨਵਸਤੰਗ ਅਨੇਕੈ ਨਵਸਤੰਗ ਭੂਤੇ ਨਵਸਤੰਗ ਜੂਪੇ ਨਵਸਤੰਗ ਨਿਰਕਰਮੇ ਨਵਸਤੰਗ ਨਿਰਭਰਮੇ ਨਵਸਤੰਗ ਨਿਰਦੇਸੇ ਨਵਸਤੰਗ ਨਿਰਭੇਸੇ ਨਵਸਤੰਗ ਨਿਰਨਾਮੇ ਨਵਸਤੰਗ ਨਿਰਕਾਮੇ ਨਵਸਤੰਗ ਨਿਰਧਾਤੇ ਨਵਸਤੰਗ ਨਿਰਘਾਤੇ ਨਵਸਤੰਗ ਨਿਰਧੂਤੇ ਨਵਸਤੰਗ ਭੂਤੇ ਨਵਸਤੰਗ ਲੋਕੇ ਨਵਸਤੰਗ ਸੋਕੇ ਨਵਸਤੰਗ ਨਿਰਥਾਪੇ ਨਵਸਤੰਗ ਥਾਪੇ ਨਵਸਤੰਗ ਤਿਰਮਾਨੇ ਨਵਸਤੰਗ ਧਾਨੇ ਨਵਸਤੰਗ ਗਾਹੇ ਨਵਸਤੰਗ ਬਾਹੇ ਨਵਸਤੰਗ ਤਰਿਵਰਗੇ ਨਵਸਤੰਗ ਅਸਰਗੇ ਨਵਸਤੰਗ ਪ੍ਰਭੋਗੇ ਨਵਸਤੰਗ ਸੋਜੋਗੇ ਨਵਸਤੰਗ ਅਰੰਗੇ ਨਵਸਤੰਗ ਭੰਗੇ ਨਵਸਤੰਗ ਗਮੇ ਨਵਸਤਸਤ ਰਮੇ ਨਵਸਤੰਗ ਜਲਾਸਰੇ ਨਵਸਤੰਗ ਨਿਰਾਸਰੇ ਨਵਸਤੰਗ ਜਾਤੇ ਨਵਸਤੰਗ ਪਾਤੇ ਨਵਸਤੰਗ ਅਮਜਬੇ ਨਵਸਤਸਤ ਅਜਬੇ

ਦੇਖ ਪੁਰਖ ਅਬ ਤੂਤ ਗਰਭ ਗੰਜਣ ਸਰਬ ਭੰਜਣ ਆਦ ਰੂਪ ਅਸੂਤ ਅੰਗਹੀਨ ਅਭੰਗਨਾਤਮੇਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਿਤ ਪਾਰ

ਕਾਮੇ ਭਜੰਗ ਪ੍ਰਿਆ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨਿਆ ਚਤਰ ਚੱਕਰ ਦਾਨਿਆ ਚਾਚਰੀ ਛੰਦ ਨਾ ਸਤਰ ਹੈ ਨਾ ਮਿੱਤਰ ਹੈ ਨਾ ਪਰਮੰਗ ਨਾ ਪਿੱਤਰੇ ਨਾ ਕਰਮੰਗ ਨਾ ਕਾਏ ਜਨਮੰਗ ਅਜਾਏ ਨਾ ਚਿੱਤਰ ਹੈ ਨਾ ਮਿੱਤਰ ਹੈ ਪਰੇ ਹੈ ਪਵਿੱਤਰ ਹੈ ਪਰਥੀਸੇ ਅਦੀਸੈ ਅਦ੍ਰਿਸੇ ਅਕ੍ਰਿਸੈ ਭਗਵਤੀ ਸ਼ਾਂਤ ਵੇ ਪ੍ਰਸਾਦ ਕਹਤੇ ਕਿਆ ਛਿੱਜ ਦੇਸੇ ਕਿਆ ਭਿਜ ਭਿਸੈ ਕਿਆ ਗੰਜ ਕਰਮੈ ਕਿਆ ਭੰਜ ਭਰਮੈ

ਕੇਸਰ ਬੱਤਰ ਪਾਹੁਣ ਕੇਸਰ ਬੱਤਰ ਦੇਸ ਹੈ ਕੇਸਰ ਬੱਤਰ ਭੇਸ ਹੈ ਕੇਸਰ ਬੱਤਰ ਰਾਜ ਹੈ ਕੇਸਰ ਬੱਤਰ ਸਾਜ ਹੈ ਕੇਸਰ ਬੱਤਰ ਦੀਨ ਕੇਸਰ ਬੱਤਰ ਲੀਨ ਕੇਸਰ ਬੱਤਰ ਜਾਹੋ ਕੇਸਰ ਬੱਤਰ ਪਾਹੋ ਕੇਸਰ ਬੱਤਰ ਦੇਸ ਹੈ ਕੇਸਰ ਬੱਤਰ ਭੇਸ ਹੈ ਕੇਸਰ ਬੱਤਰ ਕਾਲ ਹੈ ਕੇਸਰ ਬੱਤਰ ਪਾਲ ਹੈ ਕੇਸਰ ਬੱਤਰ ਹੰਤਾ ਕੇਸਰ ਬੱਤਰ ਗੰਤਾ ਕੇਸਰ ਬੱਤਰ ਭੇਖੀ ਕੇਸਰ ਬੱਤਰ ਭੇਖੀ

ਬਤਰ ਦੇਸੈ ਕੇਸਰ ਬਤਰ ਭੇਸੈ ਕੇਸਰ ਬਤਰ ਮਾਨਿਆ ਦੈਵੰ ਪ੍ਰਧਾਨਿਆ ਕੇਸਰ ਬਤਰ ਜਾਪਿਆ ਕੇਸਰ ਬਤਰ ਥਾਪਿਆ ਕੇਸਰ ਬਤਰ ਪਹਨੈ ਕੇਸਰ ਬਤਰ ਮਾਨੈ ਕੇਸਰ ਬਤਰ ਇੰਦਰੈ ਕੇਸਰ ਬਤਰ ਚੰਦਰੈ

ਮੈਂ ਤ੍ਰਿਭੰਗੀ ਤ੍ਰਿਕਾਮੇ ਤ੍ਰਿਭਗੰ ਤ੍ਰਿਭਾ ਦੇ ਗੰਜੇ ਗਾਧੇ ਸੁਭੰਗ ਸਰਭਾਗੇ ਸੋ ਸਰਭਾਨੁਰਾਗੇ ਤ੍ਰਿਭੁਗਤ ਸਰੂਪ ਹੈ ਛਿਜ ਹੈ ਛੂਤ ਹੈ ਕੈ ਨਰਕੰ ਪ੍ਰਨਾਸ ਹੈ ਪ੍ਰਿਥੀ ਉਲ ਪ੍ਰਵਾਸ ਹੈ ਨਿਰੁਗਤ ਪ੍ਰਭਾ ਹੈ ਸਦੈਵੰ ਸਦਾ ਹੈ ਵਿਭੁਗਤ ਸਰੂਪ ਹੈ ਪਰਜੁਗਤ ਅਨੂਪ ਹੈ ਨਿਰੁਕਤ ਸਦਾ ਹੈ ਵਿਭੁਗਤ ਪ੍ਰਭਾ ਹੈ ਅਨ ਉਕਤ ਸਰੂਪ ਹੈ ਪਰਜੁਗਤ ਅਨੂਪ ਹੈ ਚਾਚਰੀ ਛੰਦ ਅਭੰਗ ਹੈ ਨਾਗ ਹੈ ਅਭੇਖ ਹੈ ਲੇਖ ਹੈ ਅਪਰਮ ਹੈ ਕਰਮ ਹੈ ਅਨਾਦ ਹੈ ਜੁਗਾਦ ਹੈ ਅਜੈ ਹੈ ਅਭੈ ਹੈ ਅਭੂਤ ਹੈ ਅਤੂਤ ਹੈ ਅਨਾਸ ਹੈ ਉਦਾਸ ਹੈ ਅਤੰਦ ਹੈ ਅਬੰਧ ਹੈ ਅਭਗਤ ਹੈ ਬਿਰਗਤ ਹੈ ਅਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿੰਤ ਹੈ ਅਲੇਖ ਹੈ ਅਦੇਖ ਹੈ ਅਲੇਖ ਹੈ ਅਭੇਖ ਹੈ ਅਟਾਹ ਹੈ ਅਸਾਹ ਅਗਾਹ ਹੈ ਅਟਾਹ ਹੈ ਅਗਾਹ ਹੈ ਅਸੰਭ ਹੈ ਅਗੰਭ ਹੈ ਅਨੀਲ ਹੈ ਅਨਾਦ ਹੈ ਅਨਿਤ ਹੈ ਸੁਨਿਤ ਹੈ ਅਜਾਤ ਹੈ ਅਜਾਦ ਹੈ ਚਰ ਪ੍ਰਸ਼ਾਂਤ ਵੇ ਪ੍ਰਸਾਦ ਸਰਬੰ ਹੰਤਾ ਸਰਬੰ ਗੰਤਾ ਸਰਬੰ ਖਿਆਤਾ ਸਰਬੰ ਗਿਆਤਾ ਸਰਬੰ ਹਰਤਾ ਸਰਬੰ ਕਰਤਾ ਸਰਬੰ ਪ੍ਰਾਨੰ ਸਰਬੰ ਤ੍ਰਾਨੰ ਸਰਬੰ ਕਰਮੰ ਸਰਬੰ ਧਰਮੰ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹ ਦਸਵੀਂ ਤਵੈ ਪ੍ਰਸਾਦ ਸਵਈਏ ਸਰਾਵਗ ਸੁਧ ਸਮੂਹ ਸਿਧਾਨ ਕੇ ਦੇਖ ਪ੍ਰਿਉ ਕਰ ਯੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਤਕ ਸੰਤ ਸਮੂਹ ਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਹੋ ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਕੋ ਨ ਦੇਖੀਅਤ ਪ੍ਰਾਨ ਪਤੀ ਕੇ

ਸਾਰੇ ਭੂਤ ਭਵਿੱਖ ਭਵਾਨ ਕੇ ਭੂਤ ਕੌਣ ਗਣੇ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧ ਹਰੇ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਬਸੇਖੈ ਵੇਦ ਪੁਰਾਣ ਕਿਤੇਵ ਕੁਰਾਨ ਜਮੀਨ ਜਬਾਨ ਸੁਬਾਨ ਕੇ ਪੇਖੈ ਪੌਣ ਅਹਾਰ ਜਤੀ ਜਤ ਧਾਰ ਸਭੇ ਸੋ ਵਿਚਾਰ ਹਜ਼ਾਰ ਕ ਦੇਖੈ

ਜਾ ਸਾਹਿਬ ਸ੍ਰੀ ਸਭ ਕਹੋ ਸ੍ਰੀ ਨਾਨਕ ਜਾਜ ਕਨੇਕ ਸੁਇੰਗ ਦਿਵਈਆ ਦਾਨਵ ਦੇਵ ਫਰਿੰਦਰ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ।

ਨਾਨਕ ਸੁਣੋ ਸੰਤ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਦ ਘਰ ਸੁਭਾਗੇ ਘਰ

ਕੀਆ ਕੁਰਬਾਨ ਕੀਤਾ ਤਿਸਹਿ ਵਿਟਹੋ ਜਿਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਣੇ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ

ਪਾਇਆ ਸੁਰ ਨਰ ਮੁਨ ਜਨੇ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੁਧ ਉਪਾਏ ਕਵੇਖ ਪਰਸਨ ਆਇਆ ਲਾਭ ਲੋਭ ਅਹੰਕਾਰ ਤਾ ਚੁਕਾ ਸਤਿਗੁਰੂ ਭਲਾ ਪਾਇਆ।

ਪਿਆਇਆ ਕਰਮੀ ਸਹਿਜ ਨਾ ਉਪਜੈ ਬਿਣ ਸਹਿਜ ਸਹਸਾ ਨਾ ਜਾਏ ਨਹਿ ਜਾਏ ਸਹਸਾ ਕਿਤੈ ਸੰਜਮ ਰਹੇ ਕਰਮ ਕਮਾਏ ਸਹਿਸੇ ਜੀਓ ਬਲੀਨ ਹੈ ਕਿ ਸੰਜਮ ਧੋਤਾ ਜਾਏ ਮਨ ਧੋਵਹੁ ਸਬਦ ਲਾਗੋ ਹਰ

ਜਨਮ ਜੂਏ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾਂ ਮਹਿ ਨਾਮ ਉਤਮ ਸੋ ਸੁਣਹਿ ਨਾਹੀ ਫਿਰਹਿ ਜਿਉ ਬੇਤਾਲਿਆ

ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮ ਹੈ ਸੰਭਾਲੇ ਆਪ ਛੱਡ ਸਦਾ ਰਹੇ ਪਰਨੇ ਗੁਰ ਬਿਨ ਅਵਰ ਨਾ ਜਾਣੇ ਕੋਈ ਕਹੇ ਨਾਨਕ ਸੁਣੋ ਸੰਤ ਹੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛ ਹੋ ਵਿਵੇਕਿਆ ਜਾਏ

ਕਹੀ ਹੈ ਬਾਣੀ। ਬਾਣੀ ਤਾਂ ਕੱਚੀ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ, ਕਹਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ। ਹਰ ਹਰ ਨਿਤ ਕਰੇ ਰਸਨਾ, ਕਹਿਆ ਕਛੂ ਨਾ ਜਾਣੀ। ਚਿਤ ਜਿਨ ਕਾਹਿਰ ਲਿਆ ਮਾਇਆ, ਬੋਲਣ ਪੈਰਵਾਣੀ। ਕਹੇ ਨਾਨਕ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਲਵਾ ਕੇ ਨਾਮ ਸਿਮਰਨ ਦੇ ਨਾਲ ਜੁੜਨਾ ਕੀਤਾ, ਉਪਰੰਤ ਸਾਹਿਬਾਂ ਦੇ ਦਰਸ਼ਨ ਦੀਦਾਰ ਕੀਤੇ, ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਪੰਜ ਬਾਣੀਆਂ ਦੇ ਨਿਤਨੇਮ ਸਰਵਣ ਕੀਤੇ ਹਨ ਅਤੇ ਸਾਹਿਬਾਂ ਵੱਲੋਂ ਬਖਸ਼ ਮੁੱਖ ਵਾਕ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਦੀ। ਸੋ ਆਓ ਹੁਣ ਸ੍ਰੀ ਆਸਾ ਜੀ ਦੇ ਵਾਰ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ ਆਪ ਸੰਗਤਾਂ ਦੀ ਸੇਵਾ ਵਿੱਚ। ਸਤਿਕਾਰਯੋਗ ਰਾਗੀ ਭਾਈ ਸਰਬਜੀਤ ਸਿੰਘ ਜੀ ਲਾਡੀ ਸ੍ਰੀ ਦਰਬਾਰ ਸਾਹਿਬ ਵਾਲੇ ਜਥੇ ਸਮੇਤ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਜੀ। ਸੋ ਆਪ ਸੰਗਤਾਂ ਨੂੰ ਬੇਨਤੀ ਹੈ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਸ਼ਹੀਦੀ ਪੁਰਬ 16 ਤਰੀਕ ਨੂੰ ਆ ਰਹੇ ਹਨ, ਗੁਰੂ ਘਰ ਵਿਖੇ ਸ਼ਰਧਾ ਭਾਵਨਾ ਨਾਲ ਮਨਾਏ ਜਾਣੇ ਹਨ। ਸੋ ਇਸੇ ਸੰਬੰਧ ਵਿੱਚ ਹੀ ਜੋ ਸ਼ਾਮ ਦੇ ਟਾਈਮ ਵਿਖੇ ਬੀਬੀਆਂ ਵੱਲੋਂ ਜੋ ਸੁਖਨੀ ਸਾਹਿਬ ਦੇ ਜਾਪ ਸੰਗਤੀ ਰੂਪ ਵਿੱਚ ਚੱਲ ਰਹੇ ਹਨ, ਆਪ ਜੀ ਸ਼ਾਮਾਂ ਦੇ ਦੀਵਾਨਾਂ ਵਿੱਚ ਸੁਖਨੀ ਸਾਹਿਬ ਦੇ ਪਾਠ ਵਿੱਚ ਹਾਜ਼ਰੀ ਭਰਿਆ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੀ ਉਪਾਏ ਕਹਿ ਲਿਖਣਾ ਹੋਵੇ ਧਰਮ ਹਲੇ ਆ ਉਥੇ ਸੱਚੇ ਹੀ ਸੱਚ ਦੇ ਬੜੇ ਚੁਣਵਾ ਕੱਢੇ ਜੀ ਜਮਾਲੇ ਆ ਥਾਉ ਨਾ ਪਾਇਨ ਕੂੜਿਆ ਮੋਹ ਕਾਲ ਹੈ ਦੋ ਜਗ ਚਾਲਿਆ ਤੇਰੇ ਨਾਇਰ ਤੇ ਸੇ ਜੜ ਗਏ ਹਾਰ ਗਏ ਸੇ ਠੱਗਣ ਵਾਲਿਆ।

ਮੁਹੱਲਾ ਪਹਿਲਾ ਸਵਾਦ ਨਾਦ ਸਵਾਦ ਵੇਦ ਸਵਾਦ ਜੀਵ ਸਵਾਦ ਭੇਦ ਸਵਾਦ ਰੂਪ ਸਵਾਦ ਰੰਗ ਸਵਾਦ ਨੰਗੇ ਫਿਰੇ ਜੰਤ ਸਵਾਦ ਪਾਉਣ ਸਵਾਦ ਪਾਣੀ ਸਵਾਦ ਅਗਨੀ ਖੇਡ ਵਡਾਣੀ ਸਵਾਦ ਧਰਤੀ ਸਵਾਦ ਖਾਣੀ ਸਵਾਦ ਸਾਗਰ ਕੇ ਪੁਰਾਣੀ ਸਵਾਦ ਸਜੋਗ ਸਵਾਦ ਵਿਜੋਗ ਸਵਾਦ ਭੁੱਖ ਸਵਾਦ ਭੋਗ ਸਵਾਦ

ਵਿੱਚ ਪਵਨ ਮਹਿ ਸਤ ਪਹਿ ਵਿੱਚ ਪਵਨ ਮਹਿ ਸਤਵਾਹ ਪਹਿ ਵਿੱਚ ਲਗ ਦਰਿਆ ਪਹਿ ਵਿੱਚ ਅਗਨ ਖੜੇ ਵਿਗਾਰ ਪਹਿ ਵਿੱਚ ਧਰਤੀ ਦੱਬੀ ਪਹਾੜ ਪਹਿ ਵਿੱਚ ਫਿਰ

ਇਹ ਜੀਓ ਪੋਤੇ ਜਿਹਨੂੰ ਭਰਾਵੇਂ ਆਤਾ ਸਤਿਗੁਰ ਸ਼ਬਦ ਸੁਣ ਆਇਆ ਸਤਿਗੁਰ ਜੇਵੜ ਦਾ ਤਾਂ ਖੋ ਨਹੀਂ ਸਭ ਸੁਣਿਓ ਲੋਕ ਸਭ ਆਇਆ ਸਤਿਗੁਰ ਮਿਲੀਏ ਸਤ ਪਾਇਆ ਜੇ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ।

ਪਿੰਡ ਸਭ ਤੁਸੀਂ ਦੇਖਾ ਜੇ ਅਗਵਾਈ ਹੈ ਜੇ ਲੋੜ ਹੈ ਚੰਗਾ ਆਪਣਾ ਕਰ ਪੁੰਨੂ ਨੀ ਸਦਾਈ ਹੈ ਜੇ ਜਰਵਾੜਾ ਪਰ ਹਰੇ ਜਰਵੇਸ਼ ਖਰੀਦੀ ਆਈ ਹੈ ਹੋ ਰਹੇ ਨਾ ਭਰੀਆ ਪਾਈ ਹੈ।

ਦਰਸੋਨ ਕੀਰਤ ਗਾਉਂਦੇ ਨਾਨਕ ਕਰਮਾ ਬਾਹਰੇ ਦੱਟੋ ਨਾ ਲੈਣੀ ਤਾਉਂਦੇ ਇੱਕ ਮੂਲ ਨਾ ਬੁਜੜੇ ਆਪਣਾ ਅਰਹੁੰਦਾ ਆਪ ਗਣਾਏ ਦੇ ਹੋ ਢਾਡੀ ਕਾ ਨੀਚ ਜਾਤ ਹੋਰ ਉੱਤਮ ਜਾਤ ਸਦਾਏ ਦੇ ਤਿੰਨ ਮੰਗਾ ਚ ਤੁਝੇ ਧਿਆਈਂਦੇ ਤਿੰਨ ਮੰਗਾ।

ਤਾਂ ਮਸਤਕ ਲਾਈਏ ਕੂੜਾ ਨਾਲ ਛੱਡੀਏ ਹੋਏ ਇੱਕ ਮਨ ਅਲਖ ਤਿਹਾਈ ਆਏ ਫਲ ਤੇਵੇ ਉਪਾਈਏ ਜੇ ਵੇਹੀ ਕਾਰ ਕਮਾਈਏ ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਚਿਨਾ ਦੀ ਪਾਈ ਹੈ ਮਤ ਥੋੜੀ ਸੇਵ ਗਵਾਈ ਹੈ ਮਤ ਥੋੜੀ

0: ਪਹਿਲਾ
1: ਨਾਨਕ ਮੇਰੇ ਸਰੀਰ ਕਾ ਇਕ ਰਤ ਕਿਰਤਵਾ ਜੁਗ ਜੁਗ ਫੇਰ ਉਟਾਈਏ ਗਿਆਨੀ ਪੁੱਜੇ ਥਾਏ ਸਤਿਗੁਰ ਦਾ ਸੰਤੋਖ ਕਾ ਧਰਮ ਕਿਰਤਵਾ ਹੋ ਤ੍ਰਿਤ ਰਚਤੇ ਕਾ ਜੋਰ ਕਿਰਤਵਾ ਹੋ ਦੁਆਪਰ ਰਤ ਪੈ ਕਾ ਸਤ ਕਿਰਤਵਾ ਹੋ ਕਲ ਜੁਗ ਰਥ ਗਨ ਕਾ ਕੂੜ ਕਿਰਤਵਾ ਹੋ ਮਹਲਾ ਪਹਿਲਾ
2: ਸ਼ਾਮ ਕਹੇ ਸਤ ਅਮਰ ਸਵਾਮੀ ਸੱਚ ਭਇਆ ਅੱਛੇ ਸੱਚ ਰਹੇ ਸਭ ਕੁਛ।

0: ਜਿੱਤ ਮਿਲਿਆ ਖਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ ਇਨੀ ਨੇਤਰੀ ਜਗਤ ਨਿਹਾਲਿਆ ਖਸਮ ਛੋਟ ਦੂਜੇ ਲੈ ਕੇ ਡੂਬੇ ਸੇਵਣ ਜਾ ਰਿਹਾ ਸਤਿਗੁਰੂ ਹੈ ਬੋਧ ਠਾਕੁਰ ਲੈ ਕੇ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਕਰ ਕਿਰਪਾ ਪਾਰ ਉਤਾਰਿਆ
1: ਦੇਖੋ ਭਾਈ

0: ਪੌੜੀ ਕਪੜੂ ਸੁਹਾਵਣਾ,
1: ਛੱਡ ਦੁਨੀਆ ਅੰਦਰ ਜਾਵਣਾ, ਮਨ ਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਕਿਉਂਕਿ ਅਮਰ ਭਾਵ ਦੇ ਰਾਹ ਭੇੜੇ ਅੱਗੇ ਜਾਵਣਾ, ਨੰਗਾ ਦੁੱਧ ਚਾਲਿਆ ਤਾਂ ਦਿਸੇ ਖਰਾ ਡਰਾਵਣਾ, ਘਰ ਉਗਣ ਪਛੋਤਾ।

ਸਹਾਇਕਾਰ ਕਰਾਇਸੀ, ਸੌ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਬਣਾਏ ਸੀ, ਹੁਕਮ ਬਣਿਆ ਹੋਵੇ ਪਰਵਾਰ ਤਾਂ ਕਸਬੇ ਕਾ ਮਹਿਲ ਪਾਏ ਸੀ, ਕਸਬੇ ਭਾਵੇ ਸੋ ਕਰੇ ਮਨੁੱਖ।

ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਨ ਦਰੀਆਂ ਜਾਤੀ ਸੁਭਾਣਾ ਤਾਮਨ ਵਸਾਈਆਂ ਘਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੜੀਆਂ ਬੁਰਿਆਈਆਂ ਸਹਿਤ ਉੱਠੇ ਨੌ ਨਿਤ ਪਾਈਆਂ ਸਹਿਤ ਉੱਠੇ ਨੌ

0: ਸਲੋਕ ਭਲਾ ਦੂਜਾ ਇੱਕ ਨਹੀਂ ਆਸ ਕੀ ਦੂਜੇ ਲੱਗੇ ਜਾ ਨਾਨਕ ਕਸ ਕਾਢੀਐ
1: ਚੰਗੇ ਚੰਗਾ ਕਰਮਾਂ ਦੇ ਮੰਦੇ ਮੰਦਾ ਹੋਇਆ ਅਸ਼ਕੇ ਨਾ ਖੇਜੇ ਦੇਖੇ ਵਰਤੇ ਸੋਈ ਮਹੱਲਾ ਦੂਜਾ ਸਲਾਮ ਜਵਾਬ ਦੋਵੇ ਕਰੇ ਮੁੰਡੋ ਕੁੱਥਾ ਜਾਏ ਨਾਨਕ ਦੋਵੇ ਕੁੜੀਆਂ ਥਾਏ ਨਾ ਕਾਈ ਪਾਈ ਪੌੜੀ ਜਿਤ ਸਿੰਘ ਸੁਪਾਈ
2: ਸੋ ਸਾਹਿਬ ਸਦਾ ਸੰਭਾਲੀ ਹੈ ਜਿਤ ਕੀਤਾ ਪਾਈ ਆਪਣਾ ਸਾਹ ਕਾਲ ਪੁਰੀ ਕਿਉਂ ਖਾਲੀ ਹੈ ਮਨ ਦਾ ਮੂਲ ਲੱਗੀ ਚਾਹੀਦੀ ਲੰਮੀ ਨੇ ਹਾਲੀ ਹੈ ਜੋ ਸਾਹਿਬ ਲਾਲਾ ਹਾਰੀਏ ਤੇ ਵੇ ਹਾਪਾ ਸਾਹ ਟਾਲੀ ਹੈ ਕਿਛ ਨਾ ਹੈ ਉੱਪਰ ਖਾਲੀ ਹੈ।

0: ਗੱਲਾਂ ਕਰੇ ਕਿ ਹਰੀਆ ਕਿਸ਼ਨ ਭਾਈ ਸਾਧ ਆਪ ਗਵਾਏ ਸੇਵਾ ਕਰੇ ਤਾਂ ਕੁਛ ਭਾਈ ਮਾਨ ਨਾਨਕ ਚਸਮ ਲੱਗਿਆ ਤਸਵੀਲ ਲੱਗਿਆ ਸੋ ਪਰਿਵਾਰ ਭਾਲਾ ਦੂਜਾ
1: ਜੋ ਜੀ ਹੋਏ ਸੋ

ਸਕੂਰ ਕਮਾਣੇ ਕੂੜ ਹੋਵੇ ਨਾਨਕ ਸਿਫਤ ਵਿਕਾਸ ਮਹੱਲਾ ਦੂਜਾ ਨਾਲ ਆਣੇ ਦੋਸਤੀ ਬਡਾਰੂ ਸਿਉਣੇ ਹੋ ਪਾਣੀ ਅੰਦਰ ਲਿਖ ਜਿਓ ਤਿਸਤਾ ਥਾਂ ਨਾ ਥਿਓ ਮਹੱਲਾ ਦੂਜਾ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਗੁਰਦੁਆਰਾ ਸਾਹਿਬ ਫਰੀਮੌਂਟ ਤੋਂ ਅੰਮ੍ਰਿਤ ਵਿਦਵਾਲਾ ਵਿੱਚ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਨਾਲ ਜੁੜ ਰਹੇ ਸਨ। ਸਤਿਕਾਰਯੋਗ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲਾ ਜੀ ਕੀਰਤਨੀ ਜਥਾ, ਭਾਈ ਸਾਹਿਬ ਜੱਥੇ ਦਾ ਬਹੁਤ ਬਹੁਤ ਧੰਨਵਾਦ। ਆਹੁਣ ਸਤਿਗੁਰਾਂ ਜੀ ਵੱਲੋਂ ਬਖਸ਼ਿਸ਼ ਹੋਏ ਅੰਮ੍ਰਿਤ ਵੇਲੇ ਪਿੱਤਰ ਮੁੱਖ ਬਾਗ ਦੀ ਕਥਾ ਆਪ ਜੀ ਨੂੰ ਸਰਨ ਕਰਾਉਣਗੇ ਭਾਈ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਵਾਲੇ। ਉਹਨਾਂ ਪਾਸੋਂ ਪਿਆਰ ਸਕਾ ਸਰਨ ਕਰੋ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਆਉਣ ਵਾਲੀ 16 ਜੂਨ ਦਿਨ ਮੰਗਲਵਾਰ ਵਾਲੇ ਦਿਨ ਆ ਰਹੇ ਹਨ। ਇਸ ਸੰਬੰਧਵਾਨ ਸਜਣਗੇ ਆਪ ਜੀ ਨੇ ਹਾਜ਼ਰੀ ਭਰਨੀਆਂ ਜੀ। ਆਹੁਣ ਕਥਾ ਰਾਹੀਂ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਿਵਾਜੀ, ਗੁਰੂ ਪਿਆਰੀ, ਗੁਰਸਵਾਰੀ, ਗੁਰੂ ਕਾ ਖਾਲਸਾ ਰੂਪ ਖਾਲਸਾ ਸਾਧ ਸੰਗਤ ਜੀ, ਉਹ ਵੱਡੇ ਭਾਗ ਹਨ ਸਤਿਗੁਰਾਂ ਦੇ ਹਜ਼ੂਰ ਸੱਜ ਬੈਠ ਕੇ ਆਪ ਸਾਧ ਸੰਗੀਆਂ ਨੇ ਗੁਰੂ ਕੀ ਪਵਿੱਤਰ ਗੋਦ ਦਾ ਆਨੰਦ ਮਾਣਿਆ ਹੈ। ਅੰਮ੍ਰਿਤ ਵੇਲੇ ਦੀਆਂ ਰਹਿਮਤਾਂ ਬਖਸ਼ਿਸ਼ਾਂ ਦੇ ਨਾਲ ਸਤਿਗੁਰਾਂ ਨੇ ਗੁਰਸਿੱਖ ਸੰਗਤਾਂ ਨੂੰ ਨਿਵਾਜਿਆ ਹੈ। ਗੁਰਮੁਖ ਨਾਮ ਦਾਨ ਇਸਨਾਨ, ਅੰਮ੍ਰਿਤ ਵੇਲੇ ਦਾ ਜਾਗਣਾ ਇਸ਼ਨਾਨ ਔਰ ਗੁਰੂ ਕੇ ਚਰਨਾਂ ਦਾ ਧਿਆਨ ਧਰ ਕੇ ਆਪ ਗੁਰੂ ਚਰਨਾਂ 'ਚ ਪਹੁੰਚੇ ਹੋ। ਸਤਿਗੁਰਾਂ ਦੇ ਪਵਿੱਤਰ ਦਰਸ਼ਨ ਅਲਾਹੀ ਬਾਣੀ ਦਾ ਆਨੰਦ ਮਾਣ ਰਹੇ ਹੋ। ਸ੍ਰੀ ਆਸਾ ਜੀ ਕੀ ਵਾਰ ਦੇ ਕੀਰਤਨ ਦੀ ਹਾਜ਼ਰੀ ਭਰ ਰਹੇ ਸਨ। ਅਤਿ ਸਤਿਕਾਰਯੋਗ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਐਕਸ ਰਾਗੀ ਸਾਹਿਬਾਨ ਸਤਿਕਾਰਯੋਗ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਲਾਡੀ, ਤਿੰਨਾਂ ਦੇ ਜਥੇ ਨੇ ਸੁਕੀਰਤਨ ਦੁਆਰਾ ਹਾਜ਼ਰੀਆਂ ਭਰੀਆਂ ਹਨ। ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨਾ। ਸੋ ਹੁਣ ਅੰਮ੍ਰਿਤ ਵੇਲੇ ਗੁਰੂ ਮਹਾਰਾਜ ਜੀ ਨੇ ਅਲਾਹੀ ਹੁਕਮ ਫਰਮਾਇਆ ਹੈ। ਆਏ ਹੋਏ ਹੁਕਮਨਾਮੇ ਦੀ ਵਿਚਾਰ ਸਤਿਗੁਰੂ ਕਿਰਪਾ ਕਰਨਗੇ। ਜਿਉਂ ਬੁਲਾਏ ਤਿਉਂ ਬੋਲੀਏ ਜਾਂ ਆਪ ਬੁਲਾਏ ਸੋਏ। ਜਿਵੇਂ ਗੁਰੂ ਮਹਾਰਾਜ ਕਿਰਪਾ ਕਰਨਗੇ, ਇਹ ਸ਼ਬਦ ਆਪ ਨੇ ਬੇਅੰਤ ਵਾਰ ਸੁਣਿਆ ਹੈ ਔਰ ਜ਼ਿਆਦਾ ਤੌਰ ਸੰਗਤਾਂ ਨੂੰ ਇਸ ਸ਼ਬਦ ਕਾਫ਼ੀ ਸਰਲ ਹੋਵੇਗਾ, ਕਿਉਂਕਿ ਜਦੋਂ ਵੀ ਕੋਈ ਪ੍ਰਾਣੀ ਸੰਸਾਰ ਤੋਂ ਜਾਂਦਾ ਹੈ, ਜਾਣਾ ਹਰੇਕ ਨਹੀਂ ਹੈ, ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੈ ਕਾਲ। ਜਿਹੜਾ ਬਿਨ ਆਇਆ ਹੈ ਉਹਨੇ ਜਾਣਾ ਹੈ ਔਰ ਜਦੋਂ ਪ੍ਰਾਣੀ ਸਰੀਰ ਛੱਡ ਜਾਂਦਾ, ਗੁਰਮਤਿ ਅਨੁਸਾਰ ਗੁਰੂ ਘਰ ਦੀ ਮਰਿਆਦਾ ਅਨੁਸਾਰ ਜਦੋਂ ਅਸੀਂ ਸੰਸਕਾਰ ਕਰਕੇ ਅਤੇ ਵਾਪਸ ਗੁਰੂ ਘਰ ਆਉਂਦੇ ਹਾਂ, ਇਹ ਪਵਿੱਤਰ ਬਾਣੀ ਔਲਾਹਣੀਆਂ ਦਾ ਜਾਪ ਗੁਰੂ ਕੇ ਪਿਆਰੇ ਗ੍ਰੰਥੀ ਸਾਹਿਬਾਨ ਸੰਗਤਾਂ ਨੂੰ ਸੁਣਾਉਂਦੇ ਨੇ। ਇਹ ਪੰਜ ਸ਼ਬਦ ਹਨ ਸਤਸੰਗੀਓ। ਸੋ ਇਹਨਾਂ ਪੰਜ ਸ਼ਬਦਾਂ ਨੂੰ ਜਦੋਂ ਅਸੀਂ ਗੌਰ ਨਾਲ ਪੜ੍ਹਦੇ ਹਾਂ, ਇਹਨਾਂ ਪੰਜਾਂ ਦੇ ਵਿੱਚ ਹੀ ਗੁਰੂ ਨਾਨਕ ਦੇਵ ਜੀ ਨੇ ਵੈਰਾਗ ਦਾ ਕਥਨ ਕੀਤਾ ਹੈ। ਇਹਨਾਂ ਪੰਜਾਂ ਸ਼ਬਦਾਂ ਦੇ ਵਿੱਚ ਜਦੋਂ ਅਸੀਂ ਗੌਰ ਨਾਲ ਪੜ੍ਹ ਕੇ ਅਤੇ ਦਰਸ਼ਨ ਕਰੀਏ, ਪਹਿਲਾ ਅਤੇ ਦੂਸਰਾ ਜਿਹੜਾ ਸ਼ਬਦ ਹੈ ਇਹਦੀਆਂ ਚਾਰ ਚਾਰ ਪੌੜੀਆਂ, ਚਾਰ ਚਾਰ ਬੰਦ ਹਨ। ਤੀਸਰੇ ਸ਼ਬਦ ਦੇ ਅੱਠ ਬੰਦ ਹਨ ਸਤਸੰਗੀਓ। ਔਰ ਇਸੇ ਤਰ੍ਹਾਂ ਚੌਥੇ ਅਤੇ ਪੰਜਵੇਂ ਦੇ ਜਿਹੜੇ ਬੰਦ ਹਨ, ਇਹ ਵੀ ਕ੍ਰਮਵਾਰ ਚਾਰ ਚਾਰ ਹਨ, ਭਾਵ ਇੱਕ ਸ਼ਬਦ ਅੱਠ ਦਾ ਅਤੇ ਬਾਕੀ ਚਾਰ ਚਾਰ ਪੌੜੀਆਂ ਦੇ ਹਨ। ਸੋ ਅਲਾਹਣੀਆਂ ਜਿਹੜਾ ਸ਼ਬਦ ਹੈ ਸੰਸਕ੍ਰਿਤ ਦਾ ਹੈ, ਜਿਸਦਾ ਅਰਥ ਹੈ ਅਲਾਪਣ। ਰਾਗੀ ਸਾਹਿਬਾਨ ਕਦੇ ਕਦੇ ਜਦੋਂ ਕੀਰਤਨ ਕਰਦੇ ਨੇ ਅਲਾਪ ਕਰਦੇ ਹਨ, ਅਲਾਪ ਭਾਵ ਕਿ ਸ਼ਬਦ ਨੂੰ ਅਲਾਪਣਾ ਗਾਇਨ ਕਰਦੇ ਹਾਂ। ਇਸੇ ਤਰ੍ਹਾਂ ਅਲਾਹਣੀਆਂ ਦਾ ਅਰਥ ਵੀ ਹੈ ਅਲਾਪਣਾ, ਜਿਹਦੇ ਵਿੱਚ ਕੋਈ ਪ੍ਰਾਣੀ ਜਦੋਂ ਸਰੀਰ ਛੱਡ ਜਾਂਦਾ ਹੈ ਤਾਂ ਉਹਦੇ ਜਾਣ ਤੋਂ ਪਿੱਛੋਂ ਇੱਕ ਇਸਤਰੀ ਅੱਗੇ ਅੱਗੇ ਬੋਲਦੀ ਹੈ, ਦੂਸਰੀਆਂ ਦੇ ਪਿੱਛੇ ਬੋਲਦੀਆਂ ਲੈ ਦੇ ਵਿੱਚ, ਉਹਨੂੰ ਕਹਿੰਦੇ ਅਲਾਹਣੀਆਂ। ਸੋ ਜਿਹੜਾ ਪ੍ਰਾਣੀ ਚਲਾ ਗਿਆ ਹੈ, ਉਸ ਪ੍ਰਾਣੀ ਦੇ ਜਾਣ ਪਿੱਛੋਂ ਉਹਦੇ ਗੁਣਾਂ ਦਾ ਕਥਨ ਕਰਨਾ, ਉਹਦਾ ਨਾਮ ਲੈ ਕੇ, ਉਹਦੇ ਰਿਸ਼ਤੇਦਾਰਾਂ ਦਾ ਨਾਮ ਲੈ ਕੇ, ਇੱਕ ਬੀਬੀ ਅੱਗੇ ਅੱਗੇ ਅਤੇ ਪਿੱਛੇ ਬਾਕੀ ਜਿਹੜੀਆਂ ਹਨ ਉਹ ਇਸ ਤਰੀਕੇ ਨਾਲ ਅਲਾਹਣੀਆਂ ਪੜ੍ਹਦੀਆਂ ਹਨ। ਜਗਤ ਗੁਰੂ ਗੁਰੂ ਨਾਨਕ ਦੇਵ ਜੀ ਜੀਵਾਂ ਨੂੰ ਉਤਾਰਦੇ ਹਾਂ, ਜੀਆਂ ਦਾ ਭਲਾ ਕਰਦੇ ਹਾਂ, ਇੱਕ ਇਲਾਕੇ 'ਚ ਗਏ

ਉੱਥੇ ਇੱਕ ਬੜਾ ਪ੍ਰਸਿੱਧ ਪੀਰ ਸੀ। ਸਾਰੀ ਜ਼ਿੰਦਗੀ ਉਹਨੇ ਪਰਮਾਤਮਾ ਦੀ ਬੰਦਗੀ ਅੱਲਾ ਖੁਦਾ ਦੀ ਇਬਾਦਤ ਕੀਤੀ। ਸਰੀਰ ਛੱਡਣ ਤੋਂ ਪਹਿਲਾਂ ਚੇਲਿਆਂ ਨੂੰ ਕਹਿਣ ਲੱਗਾ ਮੇਰੀ ਕਬਰ ਬਣਾਇਓ, ਕਬਰ ਦੇ ਵਿੱਚ ਇੱਕ ਰਸਤਾ ਖੁੱਲ੍ਹਾ ਛੱਡ ਦਿਓ। ਕਹਿੰਦੇ ਕਿਉਂ? ਕਹਿਣ ਲੱਗੇ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਨੇ ਆਉਣਾ ਹੈ, ਜਦੋਂ ਆਉਣਗੇ ਤਾਂ ਮੈਨੂੰ ਜ਼ਿੰਦਾ ਕਰਨਗੇ, ਮੇਰਾ ਵਿਸ਼ਵਾਸ ਹੈ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦਾ ਭਲਾ ਕਰਦਿਆਂ ਕਰਦਿਆਂ ਪੀਰ ਦੀ ਭਾਵਨਾ ਨੂੰ ਵੇਖ ਕੇ ਅਤੇ ਉਹਦੇ ਚੇਲੇ ਰੋਜ਼ ਰੋਂਦੇ ਕਬਰ ਲਾਗੇ। ਉਹਨਾਂ ਦਾ ਬੜਾ ਪਿਆਰਾ ਪੀਰ ਸੀ, ਕਬਰ ਲਾਗੇ ਬੈਠ ਕੇ ਸਤਸੰਗੀ ਉਹ ਰੋਜ਼ ਰੋਂਦੇ ਨੇ ਅਤੇ ਗੁਰੂ ਨਾਨਕ ਦੇਵ ਜੀ ਨੂੰ ਯਾਦ ਕਰਦੇ ਨੇ। ਅੰਤ ਨੂੰ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਉੱਥੇ ਗਏ। ਮਰਦਾਨਾ ਜੀ ਨੂੰ ਕਹਿਣ ਲੱਗੇ ਮਰਦਾਨਿਆ ਰਬਾਬ ਜਾ, ਬੜਾ ਹੰਸ ਰਾਗ ਦੇ ਵਿੱਚ ਬਾਣੀ ਆਈ ਹੈ। ਸੋ ਭਾਈ ਮਰਦਾਨਾ ਜੀ ਨੇ ਰਬਾਬ ਵਜਾਈ ਅਤੇ ਸੱਚੇ ਪਾਤਸ਼ਾਹ ਜੀ ਨੇ ਇਹ ਪੰਜ ਸ਼ਬਦ ਗਾਇਨ ਕੀਤੇ ਨੇ, ਪੀਰ ਨੂੰ ਜ਼ਿੰਦਗੀ ਦਿੱਤੀ, ਉਹਦਾ ਭਲਾ ਕੀਤਾ ਔਰ ਉਤਾਰਿਆ ਭਾਈ ਸ਼ੁਭ ਉਪਦੇਸ਼ ਦੇ ਕੇ, ਬ੍ਰਹਮ ਗਿਆਨ ਦੀ ਦਾਤ ਦੇ ਕੇ ਉਹਦਾ ਜਨਮ ਸਫਲ ਕਰ ਦਿੱਤਾ। ਸੋ ਅੰਮ੍ਰਿਤ ਵੇਲੇ ਜਿਹੜਾ ਪਵਿੱਤਰ ਸ਼ਬਦ ਆਪਾਂ ਹੁਕਮਨਾਮੇ ਦੇ ਰੂਪ ਵਿੱਚ ਸ਼ਰਵਣ ਕੀਤਾ, ਬਾਹਰ ਸਕਰੀਨ 'ਤੇ ਪੜ੍ਹਿਆ ਆਪਣੇ, ਇਸ ਦੀ ਵਿਚਾਰ ਗੁਰੂ ਮਾਰੇ ਕਿਰਪਾ ਕਰਨਗੇ। ਜਿਉਂ ਬੁਲਾਏ ਤਿਉਂ ਬੋਲੀਏ ਜਾਂ ਆਪ ਬੁਲਾਏ ਸੋਏ, ਰਸਨਾ ਕਰੀਏ ਪਵਿੱਤਰ ਪਿਆਰ ਨਾਲ ਬੋਲੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ।

ਸਾਹਿਬ ਗੁਰੂ ਨਾਨਕ ਦੇਵ ਜੀ ਕਿਰਪਾ ਕਰਦੇ ਹਨ, ਜਿਵੇਂ ਕੋਈ ਪ੍ਰਾਣੀ ਚਲਾ ਜਾਵੇ, ਰਿਸ਼ਤੇਦਾਰ ਸਾਕ ਸੰਬੰਧੀ ਇਕੱਠੇ ਹੁੰਦੇ ਨੇ, ਫਿਰ ਉੱਥੇ ਆਪਾਂ ਉਸ ਨੂੰ ਯਾਦ ਕਰਦੇ ਹਾਂ, ਔਰ ਜਿਨ੍ਹਾਂ ਨੂੰ ਜ਼ਿਆਦਾ ਦੁੱਖ ਹੁੰਦਾ ਭਾਈ ਵਰਲਾਪ ਕਰਦੇ ਨੇ, ਅਤੇ ਗੁਰੂ ਜੀ ਕਹਿੰਦੇ ਆਵੋ ਮਿਲੋ ਸਹੇਲੀਓ, ਇਹ ਸਤਸੰਗੀਓ ਗੁਰੂ ਦੇ ਪਿਆਰ ਵਾਲੇ ਆਵੋ, ਆ ਕੇ ਮਿਲੋ ਇਕੱਠੇ ਹੋਵੋ। ਕਰਨਾ ਕੀ ਇਕੱਠੇ ਹੋ ਕੇ? ਸੱਚੜਾ ਨਾਮ ਲਏ ਹਾਂ, ਸੱਚੇ ਪਰਮਾਤਮਾ ਦਾ ਨਾਮ ਲੈਣਾ ਹੈ, ਝੂਠੇ ਬੰਦੇ ਦਾ ਨਾਮ ਲੈ ਲੈ ਰੋਣਾ ਕੀ ਫਾਇਦਾ ਪਿਆਰਿਓ। ਉਹੀ ਉਹੀ ਕਿਆ ਕਰੋ ਹੈ ਹੋਸੀ ਸੋਈ, ਤੁਮ ਰੋਵੋਗੇ ਉਨ ਕੋ ਤੁਮ ਕੌਣ ਰੋਏ, ਤੁਮ ਕੋ ਕੌਣ ਰੋਈ, ਧੰਦਾ ਪਿੱਟਿਓ ਪਾਈਓ ਤੁਮ ਕੂੜ ਕਵਾਵੋ, ਉਹ ਨਾ ਸੁਣੀ ਕਾਤਾ ਹੀ ਤੁਮ ਲੋਕ ਸੁਣਾਵੋ। ਬਾਣੀ 'ਚ ਲਿਖਿਆ ਤੁਸੀਂ ਰੋ ਰੋ ਕੇ ਜਿਹੜਾ ਚਲਾ ਗਿਆ ਉਹਨੂੰ ਥੋੜ੍ਹਾ ਸੁਣਾ ਰਹੇ ਜੇ, ਇਹ ਤਾਂ ਲੋਕਾਂ ਨੂੰ ਸੁਣਾ ਰਹੇ ਹੋ ਕਿ ਸਾਨੂੰ ਦੁੱਖ ਬੜਾ। ਅਤੇ ਸੱਚੇ ਪਾਤਸ਼ਾਹ ਕਹਿੰਦੇ ਨਾਮ ਲਓ ਵਾਹਿਗੁਰੂ ਦਾ, ਜਿਹਨੇ ਭਲਾ ਕਰਨਾ ਹੈ ਭਲਾ। ਰੋ ਵਹੋ ਬਿਰਹਾ ਤਨਕਾ ਆਪਣਾ ਸਾਹਿਬ ਸੰਭਾਲੇ ਹਾਂ। ਗੁਰੂ ਨਾਨਕ ਦੇਵ ਜੀ ਕਹਿੰਦੇ ਭਾਈ ਜੇ ਰੋਣਾ ਨਾ, ਆਪਣੇ ਸਰੀਰ ਦਾ ਜਿਹੜਾ ਵਾਹਿਗੁਰੂ ਤੋਂ ਵਿਛੋੜਾ ਪੈ ਗਿਆ ਨਾ, ਅਤੇ ਵਾਹਿਗੁਰੂ ਤੋਂ ਵਿਛੜ ਕੇ ਵਾਰ ਵਾਰ ਜੰਮ ਰਹੇ ਹਾਂ ਮਰ ਰਹੇ ਹਾਂ, ਕਦੇ ਕਿਸੇ ਜੂਨ ਵਿੱਚ ਕਦੇ ਕਿਸੇ ਜੂਨ ਵਿੱਚ, ਵਿਛੋੜੇ ਨੂੰ ਰੋਵੋ। ਹੇ ਵਾਹਿਗੁਰੂ ਅਸੀਂ ਤੇਰੇ ਤੋਂ ਵਿਛੜ ਗਏ ਹਾਂ ਅਤੇ ਵਿਛੜ ਕੇ ਬਹੁਤ ਦੁੱਖ ਪਾਏ ਨੇ, ਪਰਮੇਸ਼ਰ ਤੇ ਭੁੱਲਿਆਂ ਵਿਆਪਣ ਸਭੇ ਰੋਗ। ਵਾਹਿਗੁਰੂ ਤੋਂ ਵਿਛੜ ਜਾਣ ਨਾਲ ਇਹ ਰੋਗ ਲੱਗਦੇ ਨੇ ਪਿਆਰਿਓ। ਇਸ ਲਈ ਰੋਵੋ ਬਿਰਹਾ ਤਨਕਾ, ਜਿਹੜਾ ਸਰੀਰ ਦਾ ਵਿਛੋੜਾ ਪੈ ਗਿਆ ਵਾਹਿਗੁਰੂ ਤੋਂ ਉਹਨੂੰ ਰੋਵੋ। ਆਪਣਾ ਸਾਹਿਬ ਸੰਭਾਲੇ ਹਾਂ, ਆਪਣੇ ਮਾਲਕ ਨੂੰ ਵਾਹਿਗੁਰੂ ਨੂੰ ਚੇਤੇ ਕਰੋ। ਸਾਹਿਬ ਸੰਭਾਲੇ ਹੋ ਪੰਥ ਨਿਹਾਲ ਹੈ ਅਸਾਂ ਪਿਓ ਉੱਥੇ ਜਾਣਾ। ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਸਾਹਿਬ ਮਾਲਕ ਨੂੰ ਪਰਮਾਤਮਾ ਨੂੰ ਚੇਤੇ ਕਰੋ। ਪੰਥ ਨਿਹਾਲ ਹੈ ਅਤੇ ਜਿਹੜਾ ਪੰਥ ਰਸਤਾ ਨਾ ਜਿੱਧਰ ਅਸੀਂ ਜਾਣਾ, ਜਿੱਧਰ ਚਲਾ ਗਿਆ ਜੀਵ ਅਸੀਂ ਵੀ ਉੱਥੇ ਜਾਣਾ, ਅਸਾਂ ਪੇ ਉੱਥੇ ਜਾਣਾ, ਜਿਹੜਾ ਚਲਾ ਗਿਆ ਅਤੇ ਅਸੀਂ ਵੀ ਉੱਥੇ ਜਾਣਾ, ਇਹ ਯਾਦ ਕਰਕੇ ਅਤੇ ਰੋਵੋ। ਛੇਵੇਂ ਪਾਤਸ਼ਾਹ ਜੀ ਦਾ ਆਪਾਂ ਗੁਰਤਾਗਤ ਦੀ ਦਿਵਸ ਮਨਾ ਰਹੇ ਹਾਂ। ਇੱਥੋਂ ਦੇ ਪ੍ਰਬੰਧਕ ਵੀਰਾਂ ਵੱਲੋਂ 11 ਜੂਨ ਦਾ ਇਹ ਪ੍ਰੋਗਰਾਮ ਮਨਾਉਣ ਦਾ ਸਤਸੰਗੀਓ ਵੇਰਵਾ ਪਾਇਆ ਹੋਇਆ ਹੈ ਕੈਲੰਡਰ 'ਤੇ, ਮਤਲਬ 11 ਜੂਨ ਨੂੰ ਆਪਾਂ ਗੁਰੂ ਹਰਗੋਬਿੰਦ ਸਾਹਿਬ ਦਾ ਗੁਰਤਾ ਗੱਦੀ 'ਤੇ ਬਿਰਾਜਣ ਦਾ ਦਿਵਸ ਮਨਾਵਾਂਗੇ। ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਬੇਅੰਤ ਕੌਤ ਕੀਤੇ ਨੇ, ਸਾਨੂੰ ਤਖਤਾਂ ਦਾ ਮਾਲਕ ਬਣਾਇਆ ਪਿਆਰਿਓ, ਧਰਮ ਅਤੇ ਰਾਜਨੀਤੀ ਨੂੰ ਇਕੱਠਾ ਕੀਤਾ ਮਹਾਰਾਜ ਨੇ, ਸੰਤ ਅਤੇ ਸਿਪਾਹੀ ਨੂੰ ਇਕੱਠਾ ਕੀਤਾ ਮਹਾਰਾਜ ਜੀ ਨੇ, ਇੱਕ ਹੱਥ 'ਚ ਮਾਲਾ ਦਿੱਤੀ ਅਤੇ ਇੱਕ ਹੱਥ 'ਚ ਤੇਗ ਦਿੱਤੀ ਹੈ। ਆਣ ਸ਼ਾਨ ਦੇ ਨਾਲ ਜੂਣਾ ਹੈ ਭਾਈ। ਸੋ ਛੇਵੇਂ ਪਾਤਸ਼ਾਹ ਜੀ ਮਹਾਰਾਜ ਦੇ ਬੇਅੰਤ ਕੌਤਕ ਹਨ। ਇੱਕ ਵਾਰ ਗੁਰੂ ਘਰ ਦਾ ਰਬਾਬੀ ਅਤੇ ਰਾਗੀ ਵਿੱਚ ਫਰਕ ਹੁੰਦਾ ਭਾਈ। ਗੁਰੂ ਘਰ ਆਉਂਦੇ ਹਾਂ ਕੁਛ ਨਾ ਕੁਛ ਇੱਥੋਂ ਸਿੱਖ ਕੇ ਜਾਣਾ ਚਾਹੀਦਾ। ਬੇਨਤੀ ਕਰਦੇ ਰਬਾਬੀ ਅਤੇ ਰਾਗੀ ਦੇ ਵਿੱਚ ਫਰਕ ਹੁੰਦਾ। ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਸੀ ਅਤੇ ਗੁਰੂ ਨਾਨਕ ਦੇਵ ਜੀ ਨਾਲ 50 ਸਾਲ ਦੇ ਕਰੀਬ ਰਹੇ ਨੇ। ਭਾਈ ਮਰਦਾਨਾ ਜੀ ਦੁਨੀਆ ਤੋਂ ਚਲੇ ਗਏ ਅਤੇ ਉਹਨਾਂ ਦਾ ਪੁੱਤਰ ਭਾਈ ਸਜਾਦਾ ਉਹ ਮਾਰੇ ਦੇ ਹਜ਼ੂਰ ਕੀਰਤਨ ਕਰਦਾ ਰਿਹਾ, ਫਿਰ ਸਾਧੂ ਜੀ ਬਾਦੂ ਜੀ ਉਹਦੇ ਪਰਿਵਾਰ ਵਿੱਚੋਂ ਕੀਰਤਨ ਕਰਦੇ ਰਹੇ। ਇਹ ਰਬਾਬੀ ਅਗਾਂਹ ਚੱਲਦਿਆਂ ਚੱਲਦਿਆਂ ਸਤਸੰਗੀਓ ਭਾਈ ਸੱਤਾ ਅਤੇ ਭਾਈ ਬਲਵੰਡਾ ਜੀ ਗੁਰੂ ਅਰਜਨ ਦੇਵ ਜੀ ਦੇ ਵੇਲੇ ਕੀਰਤਨ ਕਰਦੇ ਰਹੇ। ਅਤੇ ਕਈ ਵਾਰ ਬੰਦੇ ਦੇ ਮਨ 'ਚ ਹਉਮੈ ਅਹੰਕਾਰ ਆ ਹੀ ਜਾਂਦਾ, ਲੰਮੀ ਸਾਖੀ ਹੈ। ਇਹ ਦੋਨੋਂ ਜਿਹੜੇ ਸੀ ਗੁਰੂ ਘਰ ਦੇ ਨਾਲ ਰੁੱਸ ਗਏ, ਧੀ ਦਾ ਵਿਆਹ ਆ ਗਿਆ ਅਤੇ ਗੁਰੂ ਨੂੰ ਬੇਨਤੀ ਕਰਦੇ ਕਿ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੀ ਧੀ ਹੈ, ਅਸੀਂ ਤੁਹਾਡੇ ਸੇਵਕ ਹਾਂ, ਤੁਸੀਂ ਕਾਰਜ ਕਰਨੇ ਨੇ। ਗੁਰੂ ਨੇ ਕਿਰਪਾ ਕਰ ਦੇਣੀ ਸੀ ਪਰ ਇਹਨਾਂ ਨੇ ਸ਼ਰਤ ਰੱਖਤੀ, ਮਹਾਰਾਜ ਧੀ ਦਾ ਵਿਆਹ ਭਾਈ ਦੱਸੋ। ਸੱਚੇ ਪਾਤਸ਼ਾਹ ਐਤਕੀ ਵਿਸਾਖੀ 'ਤੇ ਜਦੋਂ ਜੋੜ ਮੇਲਾ ਹੋਵੇ ਜਿੰਨੀ ਵੀ ਮਾਇਆ ਤੁਹਾਡੇ ਚਰਨਾਂ ਦੇ ਵਿੱਚ ਚੜ੍ਹੇ ਇਹ ਸਾਨੂੰ ਦੇ ਦਿਓ। ਉਹਨਾਂ ਵੇਖਿਆ ਸੀ ਵਿਸਾਖੀ 'ਤੇ ਬਹੁਤ ਸੰਗਤ ਆਉਂਦੀ ਹੈ, ਪਰ ਕੁਦਰਤ ਦੀ ਖੇਡ ਕਿ ਕੁਦਰਤੀ ਸੰਗਤ ਥੋੜ੍ਹੀ ਆਈ।
ਸੰਗਤ ਥੋੜ੍ਹੀ ਆਈ ਅਤੇ ਕੁਦਰਤੀ ਮਾਇਆ ਵੀ ਸੰਗਤ ਨੇ ਥੋੜ੍ਹੀ ਚੜ੍ਹਾਈ। ਕਈ ਵਾਰ ਸਤਸੰਗੀਓ ਸੰਗਤ ਥੋੜ੍ਹੀ ਹੁੰਦੀ ਅਤੇ ਮਾਇਆ ਜ਼ਿਆਦਾ ਚੜ੍ਹ ਜਾਂਦੀ, ਕਈ ਵਾਰ ਸੰਗਤ ਜ਼ਿਆਦਾ ਅਤੇ ਮਾਇਆ ਥੋੜ੍ਹੀ ਹੁੰਦੀ ਹੈ, ਕੁਦਰਤੀ ਹੁੰਦਾ। ਉਹ ਮਾਇਆ ਕੁਦਰਤੀ ਥੋੜ੍ਹੀ ਆਈ ਅਤੇ ਇਹਨਾਂ ਨੇ ਸਤਸੰਗੀ ਗੁੱਸਾ ਕਰ ਲਿਆ ਕਿ ਗੁਰੂ ਜੀ ਨੇ ਜਾਣ ਕੇ ਸੰਗਤਾਂ ਨੂੰ ਕਿਹਾ ਇਹ ਕੀਰਤਨ ਕਰਨ ਹੀ ਆਏ। ਟਾਈਮ ਹੋ ਗਿਆ ਆਸਾ ਜੀ ਕਿ ਵਾਰ ਦਾ ਅਤੇ ਨਹੀਂ ਆਏ ਕੀਰਤਨੀ। ਗੁਰੂ ਜੀ ਨੇ ਮਹਾਰਾਜ ਜੀ ਨੇ ਪੁੱਛਿਆ ਦੱਸਿਆ ਕਿ ਮਹਾਰਾਜ ਆਏ ਨਹੀਂ ਅੱਜ, ਜਾਓ ਸਦਕੇ ਲਿਆਓ। ਭਾਈ ਗੁਰਦਾਸ ਜੀ ਗਏ ਨਹੀਂ ਆਏ, ਬਾਬਾ ਬੁੱਢਾ ਸਾਹਿਬ ਜੀ ਗਏ ਨਹੀਂ ਆਏ, ਆਪ ਗੁਰੂ ਅਰਜਨ ਦੇਵ ਜੀ ਗਏ ਨਹੀਂ ਆਏ। ਕਹਿੰਦੇ ਕਿ ਜੇ ਭਾਈ ਮਰਦਾਨਾ ਜੀ ਨਾ ਹੁੰਦੇ ਗੁਰੂ ਨਾਨਕ ਨੂੰ ਕੌਣ ਜਾਣਦਾ ਸੀ। ਗੁਰੂ ਅਰਜਨ ਦੇਵ ਜੀ ਬਹੁਤ ਨਾਰਾਜ਼ ਹੋਏ, ਕਹਿਣ ਲੱਗੇ ਤੁਸੀਂ ਫਿੱਟ ਗਏ ਹੋ। ਅਤੇ ਗੁਰੂ ਜੀ ਨੇ ਹੁਕਮਨਾਮਾ ਜਾਰੀ ਕਰ ਦਿੱਤਾ ਇਹਨਾਂ ਨੂੰ ਮੂੰਹ ਕੋਈ ਨਾ ਲਾਵੇ। ਸੋ ਗੁਰੂ ਮਹਾਰਾਜ ਕਹਿਣ ਲੱਗੇ ਸਿੱਖਾਂ ਨੂੰ, ਭਾਈ ਇੰਜ ਕਰੋ ਸਾਜ ਲਿਆਓ, ਸਾਜ ਸਾਜ ਲਿਆਂਦੇ ਸਿੱਖਾਂ ਨੇ। ਅਤੇ ਗੁਰੂ ਜੀ ਕਹਿੰਦੇ ਕਰੋ ਕੀਰਤਨ। ਜਿਹੜੇ ਹੁਣ ਆਪਣੇ ਰਾਗੀ ਸਿੰਘ ਕੀਰਤਨ ਕਰਦੇ ਆ ਨਾ, ਇਹ ਗੁਰੂ ਅਰਜਨ ਦੇਵ ਜੀ ਨੇ ਦਾਤ ਦਿੱਤੀ। ਪਹਿਲਾਂ ਕੇਵਲ ਭਾਈ ਮਰਦਾਨਾ ਜੀ ਅੰਸ ਬੰਸ਼ ਹੀ ਕੀਰਤਨ ਕਰਿਆ ਕਰਦੀ ਸੀ, ਹਰਿਮੰਦਰ ਸਾਹਿਬ ਵੀਰ ਬਾਬੀ ਕੀਰਤਨ ਕਰਿਆ ਕਰਦੇ ਸੀ ਭਾਈ ਮਰਦਾਨੇ ਦੀ ਅੰਸ਼ ਬੰਸ਼ ਵਿੱਚੋਂ। ਹਟ ਕਿਉਂ ਗਏ, ਧਿਆਨ ਦਿਓ ਥੋੜ੍ਹਾ ਜਿਹਾ। ਹਟੇ ਤਾਂ ਕਿ ਇਹ ਜਿਹੜੇ ਦਰਬਾਰ ਸਾਹਿਬ ਕੀਰਤਨ ਕਰਦੇ ਸੀ ਭਾਈ ਮਰਦਾਨਾ ਜੀ ਦੀ ਕੋਲ ਵਿੱਚੋਂ ਮਰਾਸੀ ਰਬਾਬੀਏ, ਇਹ ਸਹੀਏ ਜਿਹੜਾ ਸੀ ਅਖਾੜਿਆਂ 'ਚ ਜਾਣ ਲੱਗ ਪਏ, ਫਿਲਮਾਂ ਦੇ ਵਿੱਚ ਕੰਮ ਕਰਨ ਲੱਗ ਪਏ, ਰਾਜਿਆਂ ਦੇ ਕੋਲ ਜਾਣ ਲੱਗ ਪਏ, ਉੱਥੇ ਵੀ ਜਾ ਕੇ ਗਾ ਲੈਣਾ ਅਤੇ ਇੱਥੇ ਵੀ ਕੀਰਤਨ ਕਰ ਲੈਣਾ। ਇੱਕ ਵੱਡੀ ਘਟਨਾ ਵਾਪਰ ਗਈ ਕਿ ਇੱਕ ਵਾਰ ਦਰਬਾਰ ਸਾਹਿਬ ਦਾ ਇੱਕ ਰਬਾਬੀ ਹਰਿਮੰਦਰ ਸਾਹਿਬ ਕੀਰਤਨ ਕਰਕੇ ਗਿਆ। ਅੰਮ੍ਰਿਤਸਰ ਰੇਲਵੇ ਸਟੇਸ਼ਨ ਉੱਤੇ ਸਤਸੰਗੀਓ ਉਹ ਇੱਕ ਨਲਕੇ ਤੋਂ ਮੂੰਹ ਧੋ ਰਿਹਾ ਸੀ, ਮੂੰਹ ਇਹ 'ਚ ਕੋਈ ਇਤਰਾਜ਼ ਨਹੀਂ ਮੂੰਹ ਧੋਣਾ, ਪਰ ਨਾਲ ਮੂੰਹ 'ਚ ਪਾਣੀ ਪਾਵੇ, ਦੰਦਾਂ ਦੇ ਉੱਤੇ ਉਂਗਲ ਮਾਰੇ ਅਤੇ ਕੁਗਲੀਆਂ ਕਰੀ ਜਾਵੇ, ਥੁੱਕੀ ਜਾਏ। ਕਿਸੇ ਪੁੱਛਿਆ ਕਿ ਭਾਈ ਤੂੰ ਕੀ ਕਰ ਰਿਹਾ, ਤੂੰ ਤਾਂ ਗੁਰੂ ਰਾਮਦਾਸ ਦੇ ਦਰ ਦਾ ਕੀਰਤਨੀ ਆ ਅਤੇ ਤੂੰ ਮੁਸਲਮਾਨਾਂ ਵਾਂਗ ਜਿਹੜਾ ਹੈ ਇਹ ਉਜੂ ਕਰ ਰਿਹਾ। ਉਹ ਕਹਿਣ ਲੱਗਾ ਉਸ ਬੰਦੇ ਨੂੰ, ਕਹਿੰਦਾ ਮੈਂ ਕਾਫਰਾਂ ਦੀ ਕਲਾਮ ਪੜ੍ਹ ਕੇ ਆਇਆ ਦਰਬਾਰ ਸਾਹਿਬ, ਮੂੰਹ ਹੋ ਗਿਆ ਜੂਠਾ ਅਤੇ ਮੈਂ ਮੂੰਹ ਸੁੱਚਾ ਕਰ ਰਿਹਾ। ਕਹਿੰਦਾ ਕਿ ਦਰਬਾਰ ਸਾਹਿਬ ਕਾਫਰਾਂ ਦੀ ਬਾਣੀ ਪੜ੍ਹ ਕੇ ਆਇਆ ਅਤੇ ਮੂੰਹ ਹੋ ਗਿਆ ਜੂਠਾ ਅਤੇ ਮੈਂ ਮੂੰਹ ਧੋ ਰਿਹਾ। ਇਹ ਗੱਲ ਕਿਸੇ ਨੇ ਸੁਣ ਲਈ, ਰੌਲਾ ਪੈ ਗਿਆ। ਪੰਥ ਨੇ ਕੀਤੀ ਵਿਚਾਰ ਅਤੇ ਰਬਾਬੀਆਂ ਨੂੰ ਦਰਬਾਰ ਸਾਹਿਬ ਤੋਂ ਕੀਰਤਨ ਕਰਨ ਤੋਂ ਹਟਾ ਦਿੱਤਾ। ਅੱਜ ਕੱਲ੍ਹ ਉਹਨਾਂ ਦੀ ਅੰਸ ਬੰਸ ਵਿੱਚੋਂ ਚਾਂਦ ਹੈ ਪਾਕਿਸਤਾਨ ਦੇ ਵਿੱਚ। ਕਈ ਵਾਰ ਇੱਥੇ ਆਇਆ ਹੋਰਨਾਂ ਸਟੇਜਾਂ 'ਤੇ ਕੀਰਤਨ ਕਰ ਲੈਂਦਾ, ਦਰਬਾਰ ਸਾਹਿਬ ਨਹੀਂ ਕਰਨ ਦਿੰਦੇ ਕਿਉਂਕਿ ਇਹਨਾਂ ਨੂੰ ਬੰਦ ਕਰ ਦਿੱਤਾ। ਇਸ ਲਈ ਖਿਆਲ ਕਰਿਓ, ਜਿਹੜਾ ਰਬਾਬੀ ਦੇ ਵਿੱਚ ਅਤੇ ਰਾਗੀ ਵਿੱਚ ਫਰਕ ਹੁੰਦਾ। ਰਾਗੀ ਸਿੰਘ ਹੁਣ ਜਿਹੜੇ ਕੀਰਤਨ ਕਰਦੇ ਨੇ ਸਾਰੇ ਗੁਰੂ ਘਰਾਂ 'ਚ, ਇਹ ਰਾਗੀ ਨੇ। ਰਬਾਬੀ ਜਿਹੜੇ ਭਾਈ ਮਰਦਾਨਾ ਜੀ ਦੀ ਅੰਸ਼ ਬੰਸ਼ ਵਿੱਚ ਹੋਏ ਨੇ ਉਹ ਨੇ। ਇਸ ਵਾਸਤੇ ਭਾਈ ਮਰਦਾਨਾ ਜੀ, ਸੋ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਇੱਕ ਰਬਾਬੀ ਹੋਇਆ, ਉਹਦਾ ਨਾਂ ਸੀ ਭਾਈ ਬਾਬਕ ਰਬਾਬੀ। ਇਹਨੇ ਸਾਰੀ ਜ਼ਿੰਦਗੀ ਗੁਰੂ ਚਰਨਾਂ 'ਚ ਰਹਿ ਕੇ ਨਿਸ਼ਕਾਮ ਕੀਰਤਨ ਕੀਤਾ, ਸਰੀਰ ਸਫਲ ਕਰ ਲਿਆ, ਜਨਮ ਸਫਲ ਕਰ ਲਿਆ, ਦੁਨੀਆਂ ਤੋਂ ਚਲਾ ਗਿਆ। ਛੇਵੇਂ ਪਾਤਸ਼ਾਹ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹਦੇ ਸੰਸਕਾਰ ਦੇ ਵੇਲੇ ਆਪ ਇਹਦਾ ਇਸ਼ਨਾਨ ਕਰਵਾਇਆ, ਇਹਦੀ ਅਰਥੀ ਨੂੰ ਮੋਢਾ ਦਿੱਤਾ ਮਹਾਰਾਜ ਨੇ, ਛੇਵੇਂ ਪਾਤਸ਼ਾਹ ਨੇ ਇਹਦਾ ਸੰਸਕਾਰ ਕਰਨ ਲਈ। ਜਦੋਂ ਸ਼ਮਸ਼ਾਨ ਘਾਟ ਨੂੰ ਲੈ ਕੇ ਤੁਰੇ ਇਹਦੀ ਅਰਥੀ, ਅਤੇ ਗੁਰੂ ਜੀ ਨੇ ਇੱਕ ਕੌਤਕ ਵਰਤਾ ਤਾ ਕੀ ਸੀ, ਜਿੰਨੀ ਸੰਗਤ ਨਾਲ ਜਾ ਰਹੀ ਜਿੰਨੀ ਵੀ, ਸਾਰਿਆਂ ਦੇ ਸਿਰ ਦੇ ਉੱਤੇ ਛਤਰ ਦਿਸ ਰਿਹਾ, ਛਤਰ ਹਰੇਕ ਦੇ ਸਿਰ 'ਤੇ, ਹਰੇਕ ਨੂੰ ਛਤਰ ਦਿਸ ਰਿਹਾ। ਅਤੇ ਜਦੋਂ ਸੰਸਕਾਰ ਕੀਤਾ, ਕਰਕੇ ਸੰਸਕਾਰ, ਸੰਗਤ ਵਾਪਸ ਆਉਣ ਲੱਗੀ, ਕੀ ਦੇਖਿਆ ਕਿ ਛਤਰ ਕਿਸੇ ਦੇ ਸਿਰ 'ਤੇ ਹੈ ਹੀ ਨਹੀਂ, ਇਕੱਲੇ ਗੁਰੂ ਹਰਗੋਬਿੰਦ ਸਾਹਿਬ ਦੇ ਸੀਸ ਉੱਤੇ ਛਤਰ ਦਿਸ ਰਿਹਾ, ਪ੍ਰਕਾਸ਼। ਪੁੱਛਿਆ ਸੰਗਤਾਂ ਨੇ ਸੱਚੇ ਪਾਤਸ਼ਾਹ ਕੀ ਕੌਤਕ ਹੈ, ਜਦੋਂ ਅਸੀਂ ਸੰਸਕਾਰ ਕਰਨ ਜਾ ਰਹੇ ਸੀ ਸਾਰਿਆਂ ਦੇ ਸਿਰਾਂ ਦੇ ਉੱਤੇ ਛਤਰ ਸੀ, ਹੁਣ ਤੁਹਾਡੇ ਸਿਰ 'ਤੇ ਰਹਿ ਗਿਆ। ਕਹਿੰਦੇ ਵੇਖੋ ਭਾਈ, ਜਦੋਂ ਅਸੀਂ ਕਿਸੇ ਮ੍ਰਿਤਕ ਪ੍ਰਾਣੀ ਦੇ ਸਰੀਰ ਦੀ ਅਰਥੀ ਦੇ ਨਾਲ ਜਾਂਦੇ ਹਾਂ ਨਾ, ਸਾਨੂੰ ਮੌਤ ਚੇਤੇ ਹੁੰਦੀ ਹੈ ਕਿ ਅਸਾਂ ਵੀ ਇੱਕ ਦਿਨ ਇਸੇ ਰਸਤੇ ਜਾਣਾ ਹੈ। ਹਰੇਕ ਨੂੰ ਮੌਤ ਯਾਦ ਆਉਂਦੀ ਹੈ,
ਪਰ ਜਦੋਂ ਸੰਸਕਾਰ ਕਰਕੇ ਤੀਲੇ ਤੋੜ ਕੇ ਵਿੱਚ ਸੁੱਟ ਕੇ ਵਾਪਸ ਆ ਜਾਂਦੇ, ਯਤਰ ਆਇਆ ਤਤਰ ਦਾਸੀ, ਤੂੰ ਸਾਡਾ ਕੁਛ ਨਹੀਂ ਲੱਗਦਾ। ਫਿਰ ਬੰਦਿਆਂ ਦੇ ਜਿਹੜੇ ਧਿਆਨ ਨੇ, ਜਿਹੜੇ ਲੋਕਾਂ ਦੇ ਧਿਆਨ ਨੇ, ਇਹ ਵਿਹਾਰਾਂ ਵੱਲ, ਪਰਿਵਾਰਾਂ ਵੱਲ, ਕੰਮਾਂ ਕਾਰਾਂ ਵੱਲ ਚਲੇ ਜਾਂਦੇ ਨੇ। ਰੱਬ ਭੁੱਲ ਗਿਆ, ਮੌਤ ਭੁੱਲ ਗਈ, ਅਤੇ ਸੱਚੇ ਪਾਤਸ਼ਾਹ ਤੁਹਾਡੇ ਸੀਸ ਉੱਤੇ ਸਤਰ ਦਿਸ ਰਿਹਾ, ਕਹਿੰਦੇ ਵੇਖੋ ਸਾਨੂੰ ਹਮੇਸ਼ਾ ਲਈ ਵਾਹਿਗੁਰੂ ਅਤੇ ਮੌਤ ਚੇਤੇ ਰਹਿੰਦੀ ਹੈ। ਅਸੀਂ ਨਾ ਰੱਬ ਨੂੰ ਭੁੱਲਦੇ ਹਾਂ ਅਤੇ ਨਾ ਪਰਮਾਤਮਾ ਨੂੰ, ਮੌਤ ਨੂੰ। ਇੱਕ ਵਾਰ ਜਹਾਂਗੀਰ ਦੀਆਂ ਬੇਗਮਾਂ ਨੂਰ ਜਹਾਂ ਆਦਿਕ ਜਿਹੜੀਆਂ ਸਾਰੀਆਂ, ਇਹ ਕਹਿਣ ਲੱਗੀਆਂ ਅਸੀਂ ਪੀਰ ਦੇ ਦਰਸ਼ਨ ਕਰਨੇ ਆ। ਬਾਦਸ਼ਾਹ ਜਹਾਂਗੀਰ ਨੂੰ ਕਹਿੰਦੀਆਂ ਕਿ ਅਸੀਂ ਜਿਹੜਾ ਤੁਹਾਡਾ ਪੀਰ ਹੈ ਭਾਵ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਨੇ ਨੇ। ਬਾਦਸ਼ਾਹ ਨੇ ਗੁਰੂ ਤੋਂ ਆਗਿਆ ਲਈ, ਗੁਰੂ ਜੀ ਕਹਿੰਦੇ ਭਾਈ ਆ ਸਕਦੀਆਂ ਨੇ। ਕਹਿੰਦੇ ਨੂਰ ਜਹਾਂ ਮਹਾਰਾਜ ਦੇ ਦਰਸ਼ਨ ਵਾਸਤੇ ਆਈ, 21 ਗੋਲੀਆਂ, ਧਿਆਨ ਦਿਓ ਭੈਣਾਂ, 21 ਨੌਕਰ ਰਾਣੀਆਂ, ਉਹਦਾ ਜਿਹੜਾ ਲਹਿੰਗਾ ਜਿਹਾ ਪਾਇਆ ਸੀ ਨਾ, ਚ ਘੱਗਰਾ ਜਿਹਾ, ਉਹਨੂੰ ਚੁੱਕਦੀਆਂ ਨੇ। 35 ਕਿਲੋ ਦਾ ਭਾਰ ਸੀ ਪਿਆਰਿਓ, ਹੀਰੇ ਮੋਤੀ ਜੜੇ ਸੀ, ਹੀਰੇ ਮੋਤੀ ਜੜੇ ਨੇ, 35 ਕਿਲੋ ਦੇ ਕਰੀਬ ਉਹਦਾ ਭਾਰ ਸੀ। 21 ਨੌਕਰ ਰਾਣੀਆਂ ਨੇ ਉਹਦਾ ਫੜਿਆ ਹੋਇਆ ਉਹ ਲਹਿੰਗਾ ਜਿਹਾ, ਘੱਗਰਾ ਜਿਹਾ। ਛੇਵੇਂ ਪਾਤਸ਼ਾਹ ਦੇ ਦਰਸ਼ਨ ਵਾਸਤੇ ਆਈ ਅਤੇ ਗੁਰੂ ਜੀ ਕਹਿੰਦੇ ਬੱਚੀ, ਜੇ ਇੰਨਾ ਸ਼ਿੰਗਾਰ ਕਿਤੇ ਆਪਣੇ ਮਨ 'ਤੇ ਕਰਦੀ ਤਾਂ ਪਤੀ ਪਰਮਾਤਮਾ ਅੱਲਾ ਤਾਲਾ ਖੁਸ਼ ਹੋ ਜਾਂਦਾ, ਅੱਜ ਇਹਨਾਂ ਤੋਂ ਭਾਰ ਚੁੱਕੀ ਫਿਰਦੀ ਹੈ। ਜੇ ਇੰਨਾ ਸ਼ਿੰਗਾਰ ਤੂੰ ਨਾਮ ਸਿਮਰਨ ਬਾਣੀ ਦਾ ਸੇਵਾ ਦਾ ਕਰਦੀ ਆਪਣੇ ਮਨ ਉੱਤੇ ਤਾਂ ਤੇਰਾ ਭਲਾ ਹੋ ਜਾਂਦਾ। ਮਤਲਬ ਹੈ ਕਿ ਛੇਵੇਂ ਪਾਤਸ਼ਾਹ ਜੀ ਨੂੰ ਫਿਰ ਉਹਨਾਂ ਬੇਗਮਾਂ ਨੇ ਬੇਨਤੀ ਕੀਤੀ, ਮਹਾਰਾਜ ਬੇਨਤੀ ਇੱਕ ਕਹਿੰਦੇ ਦੱਸੋ, ਕਹਿੰਦੇ ਤੁਹਾਡੀ ਉਮਰ ਅਤੇ ਸਾਡੇ ਮਾਲਕ ਬਾਦਸ਼ਾਹ ਦੀ ਉਮਰ ਇੱਕੋ ਜਿਹੀ ਹੈ, ਅਤੇ ਸਾਡਾ ਜਿਹੜਾ ਬਾਦਸ਼ਾਹ ਜਿੱਥੇ ਵੀ ਜਾਂਦਾ ਸਾਨੂੰ ਨਾਲ ਲਿਜਾਂਦਾ, ਮਤਲਬ ਪਰਿਵਾਰ ਤੋਂ ਬਿਨਾਂ ਰਹਿ ਨਹੀਂ ਸਕਦਾ, ਕਈ ਉਹਦੀਆਂ ਬੇਗਮਾਂ। ਅਤੇ ਮਹਾਰਾਜ ਤੁਸੀਂ ਜਿੱਥੇ ਵੀ ਜਾਂਦੇ ਹੋ ਤੁਸੀਂ ਇਕੱਲੇ ਹੁੰਦੇ ਹੋ, ਆ ਸੰਗਤਾਂ ਤੁਹਾਡੇ ਸਿੰਘ ਨਾਲ ਹੁੰਦੇ ਨੇ ਸਿੱਖ, ਕਾਰਨ ਕੀ ਹੈ? ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ, ਵੇਖੋ ਇੱਕ ਤਾਂ ਸਾਨੂੰ ਰੱਬ ਪਰਮਾਤਮਾ ਚੇਤੇ ਰਹਿੰਦਾ ਹਮੇਸ਼ਾ, ਇੱਕ ਸਾਨੂੰ ਮੌਤ ਚੇਤੇ ਰਹਿੰਦੀ, ਅਤੇ ਸਾਡੇ ਨੇੜੇ ਵਿਕਾਰ ਆ ਹੀ ਨਹੀਂ ਸਕਦੇ, ਅਸੀਂ ਪਰਿਵਾਰ ਤੋਂ ਬਿਨਾਂ ਹੀ ਰਹਿੰਦੇ ਹਾਂ। ਮਤਲਬ ਹੈ ਕਿ ਗੁਰੂ ਜੀ ਮਿਹਰ ਕਰਦੇ ਨੇ ਕਿ ਇਹ ਜਿਹੜਾ ਜੀਵ ਹੈ ਨਾ, ਇਹ ਰੱਬ ਨੂੰ ਭੁੱਲੀ ਬੈਠਾ, ਮੌਤ ਨੂੰ ਵਿਸਾਰ ਦਿੱਤਾ, ਅਸਾਂ ਪੇ ਉੱਥੇ ਜਾਣਾ, ਅਸੀਂ ਵੀ ਇੱਕ ਦਿਨ ਉਸੇ ਹੀ ਰਸਤੇ ਜਾਣਾ, ਅਤੇ ਉੱਥੇ ਜਾਣਾ ਜਿੱਥੇ ਮਰਿਆ ਹੋਇਆ ਜੀਵ ਗਿਆ। ਜਿਸ ਕਾ ਕੀਆ ਤਿੰਨ ਹੀ ਲੀਆ ਹੋਆ ਤਿਸੇ ਕਾ ਭਾਣਾ, ਜਿਸ ਪਰਮਾਤਮਾ ਦਾ ਕੀਆ ਪੈਦਾ ਕੀਤਾ ਹੈ ਜੀਵ, ਤਿੰਨ ਹੀ ਲੀਆ ਦਾ ਅਰਥ ਉਹੀ ਲੈ ਗਿਆ, ਜਿਸ ਕੀ ਵਸਤਾ ਸੋਈ ਲੈ ਜਾਏਗਾ ਰੋਸ ਕਿਸੇ ਸੋ ਕੀਜੇ, ਜਿਹਦੀ ਵਸਤੂ ਸੀ ਲੈ ਗਿਆ ਹੋਆ ਤਿਸੇ ਕਾ ਭਾਣਾ, ਉਸੇ ਦਾ ਭਾਣਾ ਵਰਤ ਗਿਆ ਭਾਈ। ਜੋ ਤਿੰਨ ਕਰ ਪਾਇਆ ਸੋ ਅੱਗੇ ਆਇਆ, ਜੋ ਪਰਮੇਸ਼ਰ ਨੇ ਮੱਥੇ 'ਤੇ ਲੇਖ ਪਾਇਆ ਸੀ ਉਹ ਲੇਖ ਅੱਗੇ ਆ ਗਿਆ। ਅਸਾਂ ਕੇ ਹੁਕਮ ਅਸੀਂ ਕੇ ਹੁਕਮ ਕਰੇ ਹਾ, ਅਸੀਂ ਭਾਈ ਵਾਹਿਗੁਰੂ 'ਤੇ ਕੀ ਹੁਕਮ ਕਰ ਸਕਦੇ ਹਾਂ ਕਿ ਰੱਬਾ ਇੰਜ ਨਹੀਂ ਇੰਜ ਕਰ, ਕੌਣ ਕੌਣ ਕਹੇ ਸਾਹਿਬ ਨੂੰ ਇੰਜ ਨਹੀਂ ਇੰਜ ਕਰ। ਸਤਸੰਗੀਓ, ਇਸ ਲਈ ਪਰਮਾਤਮਾ ਨੇ ਜੋ ਲਿਖਤ ਪਾਈ ਹੈ ਉਹ ਹੋਵੇਗਾ। ਆ ਬੋਹੋ ਮਿਲੋ ਸਹੇਲੀ ਹੋ ਸੱਚੜਾ ਨਾਮ ਲਏ ਹਾਂ, ਆਵੋ ਗੁਰਸਿੱਖ ਸਹੇਲੀਓ ਸਤਸੰਗੀਓ ਇਕੱਠੇ ਹੋਵੋ ਅਤੇ ਵਾਹਿਗੁਰੂ ਦਾ ਨਾਮ ਲਈਏ। ਮਰਨ ਨਾ ਮੰਦਾ ਲੋਕਾਂ ਆਖੀਐ, ਸੱਚੇ ਪਾਤਸ਼ਾਹ ਕਹਿੰਦੇ ਇਹ ਲੋਕੋ, ਦੁਨੀਆਂ ਦੇ ਲੋਕੋ, ਮੌਤ ਨੂੰ ਮਾੜਾ ਨਹੀਂ ਕਹੀਦਾ, ਇਹ ਮੌਤ ਪਰਮੇਸ਼ਰ ਨੇ ਬਣਾਈ ਹੈ। ਇੱਕ ਦੋਦਾ ਨਾਮ ਦਾ ਸਿੱਖ ਸੀ, ਇਹਨੇ ਗੁਰੂ ਨਾਨਕ ਦੇਵ ਦੀ ਸੇਵਾ ਬੜੀ ਕੀਤੀ। ਮਹਾਰਾਜ ਕਹਿੰਦੇ ਕੁਛ ਮੰਗ, ਕਹਿੰਦਾ ਮਹਾਰਾਜ ਮੈਨੂੰ ਮੌਤ ਨਾ ਆਵੇ। ਠੀਕ ਹੈ ਭਾਈ, ਸਮਾਂ ਲੰਘ ਗਿਆ ਸਤਸੰਗੀ, ਗੁਰੂ ਨਾਨਕ ਦੇਵ ਜੀ, ਉਹ ਤੋਂ ਬਾਅਦ ਗੁਰੂ ਅੰਗਦ ਦੇਵ ਜੀ, ਚੱਲਦਿਆਂ ਚੱਲਦਿਆਂ ਪੰਜਵੇਂ ਪਾਤਸ਼ਾਹ ਤੱਕ ਰਿਹਾ। ਇੰਨਾ ਬਜ਼ੁਰਗ ਹੋ ਗਿਆ, ਇੰਨਾ ਬਜ਼ੁਰਗ ਹੋ ਗਿਆ, ਇਹਦੀਆਂ ਜਿਹੜੀਆਂ ਸਤਸੰਗੀ ਉਹ ਘਰ ਦੇ ਵਿੱਚ ਪੜਪੋਤਰੇ, ਲਗੜ ਪੋਤਰੇ, ਉਹਨਾਂ ਦੀਆਂ ਗਾਂ ਘਰ ਵਾਲੀਆਂ ਇੱਕ ਦੂਜੇ ਨੂੰ ਪੁੱਛਦੀਆਂ ਬਾਪੂ ਕੌਣ ਹੈ, ਉਹ ਕਹਿੰਦੀ ਮੈਂ ਵੀ ਆਪਣੀ ਸੱਸ ਨੂੰ ਪੁੱਛਿਆ ਸੀ, ਉਹ ਕਹਿੰਦੀ ਮੈਨੂੰ ਵੀ ਪਤਾ ਨਹੀਂ ਕੌਣ ਹੈ। ਸਮਝੋ ਵੇਖੋ, ਜੇਕਰ ਦੁਨੀਆਂ ਤੋਂ ਬੰਦਾ ਜਾਂਦਾ ਹੀ ਨਾ, ਘਰ ਦੇ 'ਚ ਬਜ਼ੁਰਗ ਪਏ ਹੁੰਦੇ, ਕੋਈ ਖੂੰ ਖੂੰ ਉੱਥੇ ਕਰੀ ਜਾਂਦਾ, ਕੋਈ ਉਸ ਨੂੰ ਕਰੇ ਖੂੰ ਖੂੰ ਕਰੀ ਜਾਂਦਾ, ਮਰਦਾ ਕੋਈ ਵੀ ਨਾ, ਅਤੇ ਕੀ ਹੁੰਦਾ ਹਾਲ, ਹਾਲ ਕੀ ਹੁੰਦੀ ਸੰਸਾਰ ਦੀ। ਉਹ ਦੋਦਾ ਬੜਾ ਦੁਖੀ ਹੋਇਆ, ਮੌਤ ਆਉਂਦੀ ਨਹੀਂ ਗੀ, ਹੁਣ ਪੁੱਛਦਾ ਕੋਈ ਨਹੀਂ,
ਇੱਕ ਨਾ ਪਤਾ ਲੱਗਿਆ ਦੋਦੇ ਨੂੰ ਪੰਜਵੇਂ ਪਾਤਸ਼ਾਹ ਜੀ ਆਏ ਨੇ ਬਾਹਰਠ ਪਿੰਡ, ਇਹ ਆਪਣੇ ਨਾਲ ਲੈ ਕੇ ਬੱਚਿਆਂ ਨੂੰ ਭਾਵ ਜਿਹੜੇ ਪੋਤਰੇ ਲਗੜ ਪੋਤਰੇ ਆਦਿਕ ਬੱਚੇ ਸੀ ਉਹਨੂੰ ਨਾਲ ਲਿਆ ਗੱਡੇ 'ਤੇ, ਉਹਨਾਂ ਬਾਪੂ ਨੂੰ ਬਿਠਾ ਲਿਆ ਅਤੇ ਗੁਰੂ ਅਰਜਨ ਦੇਵ ਦੇ ਕੋਲ ਗਏ। ਇਹਨੇ ਜਾ ਕੇ ਮੱਥਾ ਟੇਕਿਆ, ਸੱਚੇ ਪਾਤਸ਼ਾਹ ਮੇਰੇ ਤੋਂ ਭੁੱਲ ਹੋ ਗਈ, ਮੈਂ ਮੰਗਣਾ ਸੀ ਨਾਮ, ਮੈਂ ਮੰਗਣੀ ਸੀ ਸਿੱਖੀ, ਮੈਂ ਗੁਰੂ ਨਾਨਕ ਦੇਵ ਤੋਂ ਮੰਗ ਲਿਆ ਮਹਾਰਾਜ ਮੈਨੂੰ ਲੰਮੀ ਉਮਰ ਦਿਓ। ਅਤੇ ਮਹਾਰਾਜ ਹੁਣ ਮੈਂ 200 ਸਾਲ ਦੇ ਕਰੀਬ ਮੇਰੀ ਉਮਰ ਉਹ ਚੱਲੀ ਹੈ, ਅਤੇ ਸੱਚੇ ਪਾਤਸ਼ਾਹ ਮੌਤ ਆ ਨਹੀਂ ਰਹੀ ਅਤੇ ਮੇਰੇ 'ਤੇ ਕਿਰਪਾ ਕਰੋ, ਮੇਰੇ ਤੋਂ ਭੁੱਲ ਹੋ ਗਈ, ਮੈਨੂੰ ਮੌਤ ਆ ਜਾਏ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਮਿਹਰ ਕੀਤੀ। ਸੋ ਸਤਸੰਗੀ ਉਹਦੇ ਸਵਾਸਾਂ ਦੀ ਪੂੰਜੀ ਮਹਾਰਾਜ ਨੇ ਫਿਰ ਖਤਮ ਕੀਤੀ, ਉਹਦੀ ਫਿਰ ਉਸ ਸਮੇਂ ਉਹਦੀ ਮੌਤ ਹੋਈ। ਮਤਲਬ ਇਹ ਪਰਮਾਤਮਾ ਦੀ ਆਗਿਆ ਹੈ ਅਤੇ ਹਰੇਕ ਨੇ ਆਉਣਾ ਅਤੇ ਹਰੇਕ ਨੇ ਜਾਣਾ ਪਿਆਰਿਓ, ਅਸੀਂ ਕੀ ਹੁਕਮ ਕਰ ਸਕਦੇ ਵਾਹਿਗੁਰੂ 'ਤੇ।

ਮਰਨ ਨਾ ਮੰਦਾ ਲੋਕਾਂ ਆਖੀਏ, ਮੌਤ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ। ਜੇ ਮਰ ਜਾਣਾ ਐਸਾ ਕੋਏ, ਭਾਈ ਜੇ ਕੋਈ ਮਰਨਾ ਜਾਲ ਲੈ, ਮਰਨਾ ਕੀ ਹੁੰਦਾ? ਮਰਨ ਮੁਨਸਾਂ ਸੂਰਿਆਂ ਹੱਕ ਹੈ, ਸੂਰਮਿਆਂ ਦਾ ਸੱਚ ਹੱਕ ਹੈ ਪਿਆਰੇ ਮੌਤ। ਸੰਤ ਗਿਆਨੀ ਜਰਨੈਲ ਸਿੰਘ ਜੀ ਕਿਹਾ ਕਰਦੇ ਸੀ ਕਿ 100 ਸਾਲ ਦੀ ਗੈਰਤ ਦੀ ਜ਼ਿੰਦਗੀ ਨਾਲੋਂ, ਜਹਾਲਤ ਦੀ ਜ਼ਿੰਦਗੀ ਨਾਲੋਂ ਇੱਕ ਪਲ ਦੀ ਗੈਰਤ ਦੀ ਅਣਖ ਦੀ ਜ਼ਿੰਦਗੀ ਚੰਗੀ ਹੈ। ਕਹਿੰਦੇ ਕਿ ਸਰੀਰ ਦੇ ਮਰ ਜਾਣ ਨੂੰ ਮੈਂ ਮੌਤ ਨਹੀਂ ਕਹਿੰਦਾ, ਅਣਖ ਦਾ ਮਰ ਜਾਣਾ ਮੌਤ ਹੈ। ਅਣਖੀ ਬੰਦੇ ਦੀ ਮਰ ਗਈ ਅਤੇ ਉਹ ਬੰਦਾ ਮਰਿਆ ਹੀ ਤੁਰਿਆ ਫਿਰਦਾ, ਮਰਿਆ ਹੀ। ਇਸ ਲਈ ਸਤਸੰਗਿਓ, ਜੇ ਮਰ ਜਾਣੇ ਐਸਾ ਕੋਈ, ਜੇ ਕੋਈ ਮਰਨਾ ਜਾਣ ਲਏ, ਸੇਵ ਉਹ ਸਾਹਿਬ ਸਮਰੱਥ ਆਪਣਾ ਪੰਥ ਸਹੇਲਾ ਆਗੈ ਹੋਏ। ਸੱਚੇ ਪਾਤਸ਼ਾਹ ਕਹਿੰਦੇ ਆਪਣੇ ਮਾਲਕ ਨੂੰ ਚੇਤੇ ਰੱਖਿਆ ਕਰੋ, ਫਿਰ ਅੱਗੇ ਅਗਲਾ ਜਿਹੜਾ ਰਸਤਾ ਪ੍ਰਲੋਕ ਦਾ ਸੌਖਾ ਹੋ ਜਾਏਗਾ। ਕਿਆ ਜਾਣਾ ਕਿ ਮਰੇਂਗੇ, ਕੈਸਾ ਮਰਨਾ ਹੋਏ, ਆਪਾਂ ਨੂੰ ਕਿਸੇ ਨੂੰ ਪਤਾ ਨਹੀਂ ਅਸੀਂ ਮਰਨਾ ਕਿਵੇਂ ਹੈ, ਕਿਸ ਥਾਂ 'ਤੇ ਮਰਨਾ। ਅਤੇ ਸਤਸੰਗਿਓ, ਜੇਕਰ ਸਾਹਿਬ ਮਨੋਂ ਨਾ ਵਿਸਰੇ, ਜੇਕਰ ਮਾਲਕ ਵਾਹਿਗੁਰੂ ਮਨ 'ਚੋਂ ਨਾ ਭੁੱਲੇ, ਤਾਂ ਬਹੁਤ ਸੌਖੀ ਮੌਤ ਆਉਂਦੀ ਹੈ। ਕਿਆ ਜਾਣਾ ਕਿ ਮਰੇਂਗੇ, ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੋਂ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਏ। ਜੇ ਮਾਲਕ ਨਾ ਭੁੱਲੇ ਤਾਂ ਜਦੋਂ ਦੁਨੀਆਂ ਤੋਂ ਜੀਵ ਜਾਂਦਾ ਬਹੁਤ ਸੌਖਾ ਚਲਾ ਜਾਂਦਾ। ਪੰਥ ਸੁਹੇਲੇ ਜਾਵੋ ਤਾਂ ਫਲ ਪਾਵੋ, ਆਗੈ ਮਿਲੇ ਵਡਾਈ। ਜਿਹੜਾ ਪੰਥ ਮਾਰਗ, ਪੰਥ ਦਾ ਅਰਥ ਹੁੰਦਾ ਮਾਰਗ, ਪੰਥ ਸੁਹੇਲੇ ਜਾਵੋ, ਜੇਕਰ ਨਾਮ ਸਿਮਰਨ ਬੰਦਗੀ ਕਰੋਗੇ। ਜਿਹੜਾ ਪ੍ਰਲੋਕ ਦਾ ਰਸਤਾ ਹੈ, ਸ਼ਾਸਤਰਾਂ ਨੇ ਦੱਸਿਆ 1 ਸਾਲ ਦਾ। ਜਿਹੜੇ ਪਾਪੀ ਜੀਵ ਨੇ ਇਹਨਾਂ ਨੂੰ ਕੁੱਟਦੇ ਮਾਰਦੇ ਜਮਦੂਤ ਲਿਜਾਂਦੇ ਨੇ, ਜਿਹੜੇ ਪੁੰਨੀ ਜੀਵ ਨੇ ਉਹਨਾਂ ਨੂੰ ਪਾਲਕੀ 'ਚ ਬਿਠਾ ਕੇ ਲਿਜਾਂਦੇ ਨੇ। ਜਿਹੜੇ ਨਾਮ ਸਿਮਰਨ ਬੰਦਗੀ ਕਰਦੇ ਗੁਰੂ ਦੇ ਲੜ ਲੱਗੇ ਨੇ, ਉਹਨਾਂ ਨੂੰ ਲੈਣ ਵਾਸਤੇ 5 ਪਿਆਰੇ ਅਤੇ ਰੱਬੀ ਰੂਹਾਂ ਆਉਂਦੀਆਂ ਅਤੇ ਉਹ ਬਹੁਤ ਸੌਖੇ ਦੁਨੀਆਂ 'ਤੇ ਚਲੇ ਜਾਂਦੇ। ਇਸ ਵਾਸਤੇ ਪੰਥ ਸੁਹੇਲੇ ਜਾਵੋ ਤਾਂ ਫਲ ਪਾਵੋ, ਭਾਈ ਜੇ ਨਾਮ ਜਪੋਗੇ, ਸਿਮਰਨ ਕਰੋਗੇ, ਸੌਖੇ ਰਸਤੇ 'ਤੇ ਜਾਓਗੇ ਤਾਂ ਪਰਮਾਤਮਾ ਦੀ ਪ੍ਰਾਪਤੀ ਦਾ ਫਲ ਪਾ ਲਉਂਗੇ। ਆਗੈ ਮਿਲੇ ਵਡਾਈ, ਅੱਗੇ ਪ੍ਰਲੋਕ ਵਿੱਚ ਵੀ ਵਡਿਆਈ ਮਿਲੇਗੀ। ਰੇਰੇ ਦਰਗੇ ਕਹੇ ਨਾ ਕਹੂ, ਆਓ ਬੈਠ ਆਦਰ ਸੁਭ ਦਿਓ। ਧਰਮ ਰਾਏ ਹੈ ਹਰ ਕਾ ਕੀਆ, ਹਰ ਜਨ ਸੇਵਕ ਨੇੜ ਨਾ ਆਵੈ। ਜੋ ਹਰ ਕਾ ਪਿਆਰਾ, ਸੋ ਸਭਨਾ ਕਾ ਪਿਆਰਾ, ਹੋਰ ਕੇਤੀ ਚੱਖ ਚੱਖ ਆਵੈ ਜਾਵੈ। ਧਰਮ ਰਾਏ ਨੂੰ ਹੁਕਮ ਹੈ ਬੈ ਸੱਚਾ ਧਰਮ ਵਿਚਾਰ। ਭਾਈ ਧਰਮ ਰਾਜਾ ਵੀ ਉਹਨਾਂ ਨਾਮ ਜਪਣ ਵਾਲਿਆਂ ਦਾ ਸਤਿਕਾਰ ਕਰਦਾ, ਆਓ ਬੈਠ ਆਦਰ ਸੁਭ ਦਿਓ। ਉਹ ਕਹਿੰਦਾ ਮਹਾਂਪੁਰਸ਼ੋ, ਜੀ ਆਇਆਂ ਨੂੰ ਬੜੀ ਕਿਰਪਾ ਕੀਤੀ ਹੈ, ਆਓ ਬੈਠੋ। ਇਸ ਲਈ ਉਹਨਾਂ ਮਹਾਂਪੁਰਸ਼ਾਂ ਨੂੰ, ਰੱਬ ਦੇ ਪਿਆਰਿਆਂ ਨੂੰ, ਨਾਮ ਜਪਣ ਵਾਲਿਆਂ ਨੂੰ ਅੱਗੇ ਮਿੜਿਆਈ ਮਿਲਦੀ। ਭਾਈ ਭੇਟੇ ਸਿਓ ਜਾਵੋ ਸੱਚ ਸਮਾਵੋ, ਤਾਂ ਪਤ ਦੇਖੈ ਪਾਈ। ਭੇਟੇ ਸੋ ਜਾਓ, ਭੇਟੇ ਕਹਿੰਦੇ ਭੇਟ, ਆਪਾਂ ਗੁਰੂ ਚਰਨਾਂ 'ਚ ਆਉਂਦੇ ਹਾਂ, ਭੇਟਾ ਚੜ੍ਹਾਉਂਦੇ। ਭੇਟਾ ਦਾ ਮਤਲਬ ਹੁੰਦਾ ਹੈ ਪਿਆਰੇ ਦੇ ਦਰਸ਼ਨਾਂ ਦੀ ਪ੍ਰੇਮ ਭੇਟਾ, ਆਪਣੇ ਮਾਲਕ ਦੇ ਜਿਹਦੇ ਦਰਸ਼ਨਾਂ ਲਈ ਆਏ ਹਾਂ ਉਹਦੇ ਚਰਨਾਂ 'ਚ ਕੁਛ ਰੱਖ ਕੇ ਉਹਦੇ ਦਰਸ਼ਨਾਂ ਦੀ ਭੇਟ ਦੇਣੀ। ਇਸ ਲਈ ਜਦੋਂ ਪ੍ਰਲੋਕ ਵਿੱਚ ਜਾਵਾਂਗੇ ਉੱਥੇ ਵਾਹਿਗੁਰੂ ਦੇ ਦਰ 'ਤੇ ਪੈਸੇ, ਡਾਲਰ, ਪਾਊਂਡ ਇਹ ਨਹੀਂ ਚੱਲਣਗੇ। ਉੱਥੇ ਜਾਵੇਗਾ ਨਾਮ, ਨਾਮ ਦੀ ਭੇਟਾ ਉੱਥੇ ਚੜ੍ਹੇਗੀ। ਭੇਟੈ ਸਿਓ ਜਾਵੋ, ਭਾਈ ਜੇ ਨਾਮ ਦੀ ਭੇਟਾ ਲੈ ਕੇ ਜਾਵੋਗੇ, ਨਾਮ ਜਪ ਜਪ ਕੇ ਨਾਮ ਲੈ ਕੇ ਜਾਓਗੇ, ਸੱਚ ਸਮਾਵੋ ਅਤੇ ਸੱਚੇ ਵਾਹਿਗੁਰੂ 'ਚ ਸਮਾ ਜਾਓਗੇ, ਤਾਂ ਪਤ ਲੇਖੈ ਪਾਈ। ਤਾਂ ਤੁਹਾਡੀ ਉੱਥੇ ਜਿਹੜੀ ਇੱਜ਼ਤ ਹੈ ਨਾ, ਇਹ ਲੇਖੇ ਵਿੱਚ ਪਵੇਗੀ। ਮਹਿਲੀ ਜਾਏ ਪਾਵ ਹੋ ਖਸਮੇ ਭਾਵ ਹੋ, ਜਿਹੜਾ ਪਰਮਾਤਮਾ ਦਾ ਮਹਿਲੀ ਸਰੂਪ ਹੈ ਉਹਨੂੰ ਪ੍ਰਾਪਤ ਕਰ ਲਓਗੇ, ਖਸਮ ਨੂੰ ਚੰਗੇ ਲੱਗੋਗੇ, ਮਾਲਕ ਤੁਹਾਨੂੰ ਸਾਬਾਸ ਕਹੇਗਾ। ਰੰਗ ਸਿਓ ਰਲੀਆਂ ਮਾਣੈ, ਫਿਰ ਬੜੇ ਪ੍ਰੇਮ ਨਾਲ ਉੱਥੇ ਆਨੰਦ ਮਾਣੋਗੇ। ਵਿੱਚ ਦੁਨੀਆਂ ਸੇਵ ਕਮਾਈ ਹੈ ਤਾਂ ਦਰਗਹਿ ਬੈਸਣ ਪਾਈ ਹੈ, ਕਹੋ ਨਾਨਕ ਬਾਹਲ ਉਡਾਈ ਹੈ। ਉੱਥੇ ਭਾਈ ਆਨੰਦ ਮਾਣੋਗੇ ਆਨੰਦ। ਮਰਨ ਨ ਮੰਦਾ ਲੋਕਾਂ ਆਖੀਐ, ਜੇ ਕੋਈ ਮਰ ਜਾਣੈ, ਭਾਈ ਮੌਤ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ। ਪਰ ਜੇ ਕੋਈ ਮਰਨਾ ਸਿੱਖ ਲਵੇ ਕਿ ਮਰਨਾ ਕੀ ਹੁੰਦਾ, ਗੁਰੂ ਕੇ ਲੜਨ ਲੱਗ ਕੇ ਸੇਵਾ ਸਿਮਰਨ ਕਰਕੇ ਜੀਵਤ ਭਾਵ ਤੋਂ ਮਰ ਜਾਣਾ, ਹਉਮੈ ਛੱਡ ਦੇਣੀ,
ਇਹ ਸੱਚੀ ਮੌਤ ਹੈ। ਮਰਨ ਮੁਨਸਾ ਸੂਰਿਆ ਹੱਕ ਹੈ। ਭਾਈ ਜਿਹੜਾ ਮਰਨ ਮੁਨਸਾ ਸੂਰਿਆ ਹੱਕ ਹੈ, ਸੂਰਮਿਆਂ ਦਾ ਇਹ ਹੱਕ ਹੈ, ਮਾਣ ਦੇ ਨਾਲ ਸਨਮਾਨ ਦੇ ਨਾਲ ਮੌਤ ਆਉਣੀ। ਹੁਣ ਪਿਆਰੇ ਮਹਾਰਾਜ ਸਾਹਿਬ ਵੀ ਜਾਣਾ, ਰਹਿਣਾ ਦੁਨੀਆਂ 'ਤੇ ਕਿਸੇ ਨਹੀਂ ਗਾ। ਕੋਈ ਐਕਸੀਡੈਂਟ ਨਾਲ ਮਰ ਗਿਆ, ਕੋਈ ਬਿਮਾਰ ਪੈ ਕੇ ਮਰ ਗਿਆ, ਕੋਈ ਲੜਾਈ ਝਗੜੇ 'ਚ ਮਰ ਗਿਆ, ਨਾਮ ਸਾਡਾ ਕਿਸੇ ਨੇ ਲੈਣਾ ਨਹੀਂ। ਅਸੀਂ ਆਪਣੇ ਦਾਦਿਆਂ ਨੂੰ ਭੁੱਲ ਗਏ, ਕਈ ਦੇ ਪਿਓ ਨੂੰ ਵੀ ਭੁੱਲ ਗਏ, ਭੁੱਲ ਸਾਨੂੰ ਵੀ ਜਾਣਾ ਬੱਚਿਆਂ ਨੇ, ਕੋਈ ਸਾਲ ਦੋ ਸਾਲ ਵਰਸ਼ੀ ਮਿਲਾ ਲੂਗਾ। ਅਤੇ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਯੁਗਾਂ ਤੱਕ ਜੀਉਣਗੇ। ਧੰਨ ਧੰਨ ਭਾਈ ਸਤਵੰਤ ਸਿੰਘ ਜੀ, ਭਾਈ ਬੇਅੰਤ ਸਿੰਘ ਜੀ, ਜਿਨ੍ਹਾਂ ਨੇ ਸਤਸੰਗੀਓ ਕੌਮ ਦੀ ਲੱਥੀ ਪੱਗ ਸਿਰ ਦੇ ਉੱਤੇ ਰੱਖੀ। 1984 ਤੋਂ ਬਿਨਾਂ ਸਾਡਾ ਜਿਉਣ ਦਾ ਕੋਈ ਹੱਕ ਸੀ? ਕੋਈ ਹਾਲ ਨਹੀਂ ਸੀ ਪਿਆਰਿਓ। ਜਣਾ ਖਣਾ ਉੱਠ ਕੇ ਸਾਨੂੰ ਮਖੌਲ ਕਰਦਾ ਸੀ। ਇਹ ਤਾਂ ਉਹਨਾਂ ਸੂਰਬੀਰ ਯੋਧਿਆਂ ਨੇ ਉਸ ਦੁਸ਼ਟ ਰਾਣੀ ਨੂੰ ਮਾਰ ਕੇ ਅਤੇ ਸਿੱਖਾਂ ਦੀ ਲੱਥੀ ਪੱਗ ਸਿਰ 'ਤੇ ਰੱਖ ਦਿੱਤੀ। ਯੁਗਾਂ ਯੁਗਾਂ ਤੱਕ ਆਪਾਂ ਉਹਨਾਂ ਨੂੰ ਯਾਦ ਰੱਖਾਂਗੇ। ਲੱਖਾਂ ਫੌਜ ਦੇ ਵਿੱਚ ਅੱਜ ਨੌਕਰੀ ਕਰ ਰਹੇ, ਲੱਖਾਂ ਰਿਟਾਇਰ ਹੋ ਗਏ, ਰਿਟਾਇਰ ਹੋ ਕੇ ਚਲੇ ਜਾਣਾ, ਨਾਮ ਉਹਨਾਂ ਦਾ ਕਿਸੇ ਨਹੀਂ ਲੈਣਾ। ਉਹਨਾਂ ਸੂਰਬੀਰ ਯੋਧਿਆਂ ਦਾ ਨਾਮ ਜਨਰਲ ਸਵੇਕ ਸਿੰਘ ਜੀ, ਔਰ ਪਿਆਰੇ ਇਹ ਗੁਰੂ ਦੇ ਪਿਆਰੇ ਸਤਵੰਤ ਸਿੰਘ ਜੀ, ਬੇਅੰਤ ਸਿੰਘ, ਜਿਨ੍ਹਾਂ ਨੇ ਬੜੇ ਬੜੇ ਕਾਰਨਾਮੇ ਕੀਤੇ, ਉਹਨੂੰ ਦੁਨੀਆਂ ਯਾਦ ਰੱਖੇਗੀ। ਜੋ ਹੋਏ ਮਰਨ ਪਰਮਾਣੋ, ਭਾਈ ਜਿਨ੍ਹਾਂ ਦਾ ਮਰਨ ਪ੍ਰਮਾਣ ਹੋ ਗਿਆ ਵਾਹਿਗੁਰੂ ਨੂੰ, ਸੂਰੇ ਸੇਈ ਅੱਗ ਆਖੀ ਹੈ। ਅੱਗੇ ਪ੍ਰਲੋਕ ਵਿੱਚ ਭਾਈ ਉਹੀ ਸੂਰਮੇ ਕਹਿ ਜਾਂਦੇ ਨੇ। ਦਰਗਹਿ ਪਾਵੈ ਸਾਚੀ ਮਾਣੋ, ਸੱਚੀ ਦਰਗਾਹ ਦੇ ਵਿੱਚ ਉਹ ਮਾਣ ਇੱਜ਼ਤ ਪਾ ਲੈਂਦੇ ਨੇ। ਦਰਗਹਿ ਮਾਣ ਪਾਵਹਿ ਪਤ ਸਿਉ ਜਾਵਹਿ, ਦਰਗਾਹ ਦੇ ਵਿੱਚ ਵਾਹਿਗੁਰੂ ਦੇ ਦਰ 'ਤੇ ਮਾਣ ਪਾਉਂਦੇ ਆ, ਇੱਜ਼ਤ ਨਾਲ ਜਾਂਦੇ ਹਨ, ਇੱਜ਼ਤ ਨਾਲ। ਆਗੈ ਦੁੱਖ ਨਾ ਲਾਗੈ, ਫਿਰ ਅੱਗੇ ਪ੍ਰਲੋਕ ਵਿੱਚ ਉਹਨਾਂ ਨੂੰ ਜਮਾਂ ਦੀ ਮਾਰ ਨਹੀਂ ਪੈਂਦੀ, ਨਰਕਾਂ ਦੇ ਦੁੱਖ ਨਹੀਂ ਭੋਗਣੇ ਪੈਂਦੇ, ਵਾਰ ਵਾਰ ਜੂਨਾਂ ਵਿੱਚੋਂ ਨਹੀਂ ਰੱਬ ਦੇ ਪਿਆਰੇ ਆਉਂਦੇ, ਉਹ ਪਰਮਾਤਮਾ ਦੇ ਨਾਲ ਇੱਕ ਮਿਕ ਹੋ ਜਾਂਦੇ ਹਨ। ਕਰ ਏਕ ਧਿਆਵਹਿ ਤਾਂ ਫਲ ਪਾਵਹਿ, ਇੱਕ ਵਾਹਿਗੁਰੂ ਨੂੰ ਧਿਆਉਣਾ ਕਰਦੇ, ਇੱਕ ਵਾਹਿਗੁਰੂ ਨੂੰ। ਧੰਨ ਜੀਉ ਤੇ ਕੋ ਜਗ ਮੈਂ ਮੁਖ ਤੇ, ਹਰ ਚਿੱਤ ਮੈਂ ਯੁੱਧ ਵਿਚਾਰੈ। ਧੰਨ ਨੇ ਰੱਬ ਦੇ ਪਿਆਰੇ, ਜਿਹੜੇ ਜੰਗ ਵੀ ਕਰਦੇ ਅਤੇ ਮੂੰਹ ਤੋਂ ਵਾਹਿਗੁਰੂ ਵਾਹਿਗੁਰੂ। ਇਹੀ ਫਰਕ ਪਿਆਰੇ ਸੰਤ ਅਤੇ ਸਿਪਾਹੀ ਵਿੱਚ। ਸਿਪਾਹੀ ਇਕੱਲਾ ਲੜਦਾ ਹੈ, ਜਿਹੜਾ ਸੰਤ ਹੁੰਦਾ ਉਹ ਨਾਲ ਨਾਮ ਜਪਦਾ ਅਤੇ ਨਾਲ ਜੰਗ ਕਰਦਾ, ਬਾਣੀ ਵੀ ਪੜ੍ਹਦਾ, ਵਾਹਿਗੁਰੂ ਵਾਹਿਗੁਰੂ ਕਰਦਾ, ਨਿਤਨੇਮ ਵੀ ਆਪਣਾ ਕਰ ਰਿਹਾ, ਜੰਗ ਵੀ ਕਰ ਰਿਹਾ। ਕਰ ਏਕ ਧਿਆਵੈ ਤਾਂ ਫਲ ਪਾਵੈ, ਇੱਕ ਵਾਹਿਗੁਰੂ ਨੂੰ ਧਿਆਉਂਦੇ ਨੇ ਤਾਂ ਪਰਮੇਸ਼ਰ ਦੀ ਪ੍ਰਾਪਤੀ ਦਾ ਫਲ ਪਾ ਲੈਂਦੇ ਨੇ। ਜਿਤ ਸੇਵੈ ਭਉ ਭਾਗੈ, ਜਿਸ ਪਰਮਾਤਮਾ ਨੂੰ ਸਿਮਰਨ ਕਰਨ ਦੇ ਨਾਲ ਡਰ ਭੱਜ ਜਾਂਦਾ। ਸਤਸੰਗੀਓ, ਤਕੜਾ ਬੰਦਾ ਸਾਨੂੰ ਘੇਰ ਲਏ ਤਾਂ ਰਾਹ 'ਚ ਜਾਂਦਿਆਂ ਨੂੰ ਬੰਦਾ ਡਰ ਜਾਂਦਾ, ਕੁੱਤਾ ਬਿੱਲਾ ਪੈ ਜਾਏ ਤਾਂ ਬੰਦਾ ਡਰ ਜਾਂਦਾ। ਲੱਖਾਂ ਫੌਜਾਂ ਅਤੇ ਟੈਂਕ ਚਾਰ ਸਿਰੇ ਗਰਜ ਰਹੇ ਨੇ। ਰੱਬ ਦੇ ਪਿਆਰੇ ਸੂਰਮੇ ਬਾਣੀ ਪੜ੍ਹਦੇ ਹਾਂ ਅਤੇ ਜੰਗ ਕਰਦੇ ਹਾਂ, ਆਖਰੀ ਸਵਾਸਾਂ ਤੱਕ ਲੜੇ ਨੇ, ਡਰੇ ਨਹੀਂ। ਇਸ ਲਈ ਗੁਰੂ ਜੀ ਮਿਹਰ ਕਰਦੇ ਨੇ ਕਿ ਇਹੋ ਜਿਹੇ ਰੱਬ ਦੇ ਪਿਆਰੇ, ਜਿੱਤ ਸੇਵੇ ਭਉ ਭਾਗੈ, ਮੌਤ ਦਾ ਡਰ ਵੀ ਭੱਜ ਜਾਂਦਾ। ਉੱਚਾ ਨਹੀਂ ਕਹਿਣਾ ਮਨ ਮੈਂ ਰਹਿਣਾ, ਆਪੇ ਜਾਣੇ ਜਾਣੋ। ਉੱਚਾ ਨਹੀਂ ਕਹਿਣਾ ਦਾ ਅਰਥ ਅਹੰਕਾਰ ਦੇ ਬੋਲ ਨਹੀਂ ਕਹਿਣੇ। ਉੱਚਾ ਦਾ ਭਾਵ ਉੱਚੇ ਬੋਲ, ਉੱਚੇ ਬੋਲ ਦਾ ਭਾਵ ਅਹੰਕਾਰ ਦੀਆਂ ਗੱਲਾਂ ਨਹੀਂ ਕਰਨੀਆਂ। ਉੱਚਾ ਨਹੀਂ ਕਹਿਣਾ ਮਨ ਮੈਂ ਰਹਿਣਾ, ਮਨ ਵਿੱਚ ਰਹਿਣਾ ਚਾਹੀਦਾ, ਨਿਮਰਤਾ 'ਚ ਰਹਿਣਾ ਚਾਹੀਦਾ, ਪਿਆਰ ਦੇ ਬੋਲ ਬੋਲਣੇ ਚਾਹੀਦੇ। ਪਿਆਰਿਓ, ਸਾਡੇ ਲੀਡਰ ਰੀਸਾਂ ਕਰਨ ਲੱਗੇ ਉਹਨਾਂ ਮਹਾਂਪੁਰਸ਼ਾਂ ਦੀ ਆ। ਮਰਜੀਵੜਿਆਂ ਦੀ ਫੌਜ ਬਣਾਉਣੀ ਸ਼ੁਰੂ ਕਰਤੀ, 1,00,000 ਨਾਮ ਲਿਖ ਲਿਆ। ਕਹਿੰਦੇ ਜਿੱਦਣ ਫੌਜ ਆਏਗੀ ਸਾਡੀਆਂ ਲੋਥਾਂ ਤੋਂ ਲੰਘ ਕੇ ਜਾਏਗੀ। ਉਲਟਾ ਪਿਆਰਿਓ, ਆਪ ਲੋਥਾਂ ਤੋਂ ਦੀ ਲੰਘ ਕੇ ਬਾਹਰ ਗਏ ਨੇ। ਉੱਥੇ ਤੈਰੀ ਪੈਂਦੇ ਸੀ ਪੈਰੀ ਉਹਨਾਂ ਦੇ, ਕੁਛ ਪਿਆਰਿਓ ਹੋਰ ਵੀ ਸਰੀਰ ਨਾਲ ਸੀ, ਨਾਂ ਕੀ ਲੈਣਾ ਮੈਂ। ਉਹ ਪੈਰੀ ਪੈਣ, ਫੌਜ ਵਾਲੇ ਕਹਿੰਦੇ, ਉਹ ਇੰਟਰਵਿਊ ਨੈੱਟ 'ਤੇ ਪਈ ਹੈ, ਫੌਜ ਵਾਲੇ ਕਹਿੰਦੇ ਕਿ ਅਸੀਂ ਫੋਟੋ ਲਾਉਣੀ ਚਾਹੁੰਦੇ ਹਾਂ। ਕਹਿੰਦੇ 2 ਮਿੰਟ ਮੈਨੂੰ ਦਿਓਗੇ, ਮੈਂ ਆਪਣੀ ਦਸਤਾਰ ਠੀਕ ਕਰ ਲਾਂ, ਮੈਂ ਆਪਣੇ ਲੀੜੇ ਸਿੱਧੇ ਕਰ ਲਵਾਂ। ਉਹ ਕਹਿਣ ਲੱਗੀ ਕਿ ਮੈਂ ਥੋੜ੍ਹੇ ਜਿਹੇ ਲੀੜੇ ਸਿੱਧੇ ਕਰ ਲਾਂ। ਜਦੋਂ ਉਹਨਾਂ ਨੇ ਨਾਂ ਬੋਲੇ ਅਤੇ ਨਾਂ ਬੋਲੇ 6 ਲੀਡਰਾਂ ਦੇ, ਉਹਦਾ ਨਾਮ ਛੱਡਤਾ, ਪੈਰੀ ਪੈ ਗਈ। ਮੈਨੂੰ ਵੀ ਲੈ ਜਾਓ, ਮੈਨੂੰ ਬਖਸ਼ ਦਿਓ, ਮੈਨੂੰ ਮਾਰ ਦੇਣਾ ਇਹਨਾਂ ਨੇ, ਮੈਨੂੰ ਲੈ ਜਾਓ। ਗੱਲਾਂ ਕਰਨੀਆਂ ਪਿਆਰੇ, ਕਿੱਧਰ ਦੀਆਂ,
ਦਿਹਾੜੇ ਲੈਣੇ, ਇਹ ਨੈੱਟ 'ਤੇ ਪਿਆ ਹੋਇਆ ਸੀ ਅਸੀਂ ਸਾਰਾ ਕੁਛ, ਮਤਲਬ ਕਿ ਅਹੰਕਾਰ ਦੀਆਂ ਗੱਲਾਂ ਕਰਨੀਆਂ। 1,00,000 ਫੌਜ ਜਿਹੜੀ ਸੀ ਭਰਤੀ ਕਰਨ ਲਈ ਮਰਜੀਵੜਿਆਂ ਦੀ, ਨਾ ਆਪ ਮਰੇ ਅਤੇ ਨਾ ਉਹ 1,00,000 ਪੰਜ ਕਿੱਥੇ ਗਏ, ਉਹ ਲੋਥਾਂ ਤੋਂ ਲੰਘ ਕੇ ਆ ਪਿਆਰੇ ਬਾਹਰ ਗਏ ਹੱਥ ਖੜੇ ਕਰਕੇ। ਅਤੇ ਗੁਰੂ ਜੀ ਮਿਹਰ ਕਰਦੇ ਨੇ ਕਿ ਉੱਚੇ ਬੋਲ ਨਹੀਂ ਬੋਲਣੇ ਚਾਹੀਦੇ, ਨਿਮਰਤਾ 'ਚ ਰਹਿਣਾ ਚਾਹੀਦਾ। ਆਪੇ ਜਾਣੇ ਜਾਣੋ, ਆਪ ਹੀ ਜਾਣਦਾ ਵਾਹਿਗੁਰੂ ਸਾਰਾ ਕੁਛ। ਮਰਨ ਮੁਨਸਾਂ ਸੂਰਿਆਂ ਹੱਕ ਹੈ, ਜੋ ਹੋਏ ਮਰੇ ਪਰਮਾਣੋ। ਸੂਰਮਿਆਂ ਦਾ ਹੱਕ ਸੱਚ ਹੈ ਮਰਨਾ, ਜੇ ਵਾਹਿਗੁਰੂ ਨੂੰ ਪ੍ਰਵਾਨ ਹੋ ਜਾਏ। ਨਾਨਕ ਕਿਸ ਨੂੰ ਬਾਬਾ ਰੋਈਐ, ਬਾਜੀ ਹੈ ਉਹ ਸੰਸਾਰ। ਸਾਹਿਬ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਮਿਹਰ ਕਰਦੇ ਨੇ ਕਿ ਨਾਨਕ ਕਿਸ ਨੂੰ ਬਾਬਾ ਰੋਈਏ, ਇਹ ਭਾਈ ਕਿਹਨੂੰ ਰੋਈਏ, ਮਰਨਾ ਤਾਂ ਸਾਰਿਆਂ ਨੂੰ ਹੀ ਆ। ਬਾਜੀ ਹੈ ਇਹੋ ਸੰਸਾਰ, ਉਹ ਜਿਹੜਾ ਸੰਸਾਰ ਖੇਡ ਹੈ, ਆਮਣ ਜਾਣੇ ਖੇਲ ਬਣਾਇਆ, ਬਾਜੀ ਦਾ ਅਰਥ ਦਾ ਖੇਡ, ਥੋੜ੍ਹਾ ਸੰਸਾਰ ਇੱਕ ਤਾਂ ਖੇਡ ਹੈ ਪਿਆਰਿਓ, ਜਿਵੇਂ ਖਿਡਾਰੀ ਖੇਡਦੇ ਨੇ, ਉਹ ਖੇਡ 'ਚ ਜਿਹੜਾ ਸਾਸੀ ਆਊਟ ਹੋ ਗਿਆ ਬਾਹਰ ਚਲਾ ਗਿਆ, ਜਿਹੜਾ ਜਿੱਤ ਗਿਆ ਅੰਦਰ ਰਹਿੰਦਾ। ਇਸ ਲਈ ਕੋਈ ਹਾਰ ਹੈ ਕੋ ਜਣੇ, ਇਹ ਸੰਸਾਰ ਦੀ ਬਾਜੀ, ਇੱਕ ਦਿਨ ਤਾਂ ਸਾਰਿਆਂ ਨੇ ਪਿਆਰੇ ਉੱਥੇ ਜਾਣਾ ਹੀ ਹੈ। ਕੋਈ ਬਾਜੀ ਜਿੱਤ ਕੇ ਚਲੇ ਜਾਂਦੇ ਨਾਮ ਸਿਮਰਨ ਬੰਦਗੀ ਦੀ, ਕੌਮ ਦੀ ਸੇਵਾ ਕਰਕੇ, ਕਈ ਆਪਣੀ ਜ਼ਿੰਦਗੀ ਹਾਰ ਕੇ ਚਲੇ ਜਾਂਦੇ ਨੇ ਪਿਆਰਿਓ। ਇਸ ਲਈ ਇਹ ਸੰਸਾਰ ਇਹ ਖੇਡ, ਅਤੇ ਰੋਣਾ ਕਿਹਨੂੰ, ਕਿਉਂ ਰੋਣਾ ਭਾਈ, ਜਿਹੜਾ ਮਰ ਗਿਆ ਉਹਨੂੰ ਕੀ ਰੋਣਾ। ਕੀਤਾ ਵੇਖੈ ਸਾਹਿਬ ਆਪਣਾ, ਕੁਦਰਤ ਕਰੇ ਵਿਚਾਰੋ। ਜਿਹੜਾ ਮਾਲਕ ਹੈ ਆਪਣੇ ਪੈਦਾ ਕੀਤੇ ਹੋਏ ਸੰਸਾਰ ਨੂੰ ਵੇਖ ਰਿਹਾ, ਕੁਦਰਤ ਕਰੇ ਵਿਚਾਰੋ, ਅਤੇ ਫਿਰ ਕੁਦਰਤ ਦੀ ਵਿਚਾਰ ਕਰਦਾ ਹੈ, ਜੋ ਕੁਦਰਤ ਸਾਜੀ ਵਾਹਿਗੁਰੂ ਨੇ। ਕੁਦਰਤ ਵਿਚਾਰੇ ਧਾਰਨ ਧਾਰੇ, ਜਿਨ ਕੀ ਆ ਸੋ ਜਾਣੈ। ਕੁਦਰਤ ਦੀ ਵਿਚਾਰ ਕਰੇ, ਜੋ ਕੁਛ ਵੇਖ ਰਿਹਾ ਕੁਦਰਤ ਹੈ, ਧਾਰਨ ਧਾਰੇ, ਅਤੇ ਇਸ ਨੂੰ ਆਸਰਾ ਦੇ ਰਿਹਾ ਵਾਹਿਗੁਰੂ। ਜਿਨ ਕੀ ਆ ਸੋ ਜਾਣੈ, ਜਿਸ ਪਰਮਾਤਮਾ ਨੇ ਪੈਦਾ ਕੀਤਾ ਜੀਵਾਂ ਨੂੰ, ਉਹ ਜਾਣਦਾ ਸਾਰਾ ਕੁਛ। ਆਪੇ ਵੇਖੈ ਆਪੇ ਬੂਝੈ, ਆਪੇ ਹੁਕਮ ਪਛਾਣੈ। ਆਪ ਹੀ ਭਾਈ ਪਰਮਾਤਮਾ ਵੇਖਦਾ ਹੈ, ਆਪੇ ਬੂਝੇ, ਆਪ ਹੀ ਸਾਰਾ ਕੁਛ ਸਮਝਦਾ ਹੈ, ਆਪੇ ਹੁਕਮ ਪਛਾਣੈ, ਅਤੇ ਆਪ ਹੀ ਸੇਵਕ ਬਣ ਕੇ ਆਪਣੇ ਹੁਕਮ ਨੂੰ ਪਛਾਣ ਰਿਹਾ। ਸੇਵਕ ਦੇ ਵਿੱਚ ਵੀ ਵਾਹਿਗੁਰੂ ਹੀ ਹੈ, ਆਪ ਹੀ ਗੁਰੂ ਹੋ ਕੇ ਹੁਕਮ ਕਰਦਾ, ਆਪ ਹੀ ਸੇਵਕ ਬਣ ਕੇ ਹੁਕਮ ਮੰਨ ਰਿਹਾ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ। ਜਿਨ ਕਿਛ ਕੀਆ ਸੋਈ ਜਾਣੈ, ਭਾਈ ਜਿਸ ਪਰਮਾਤਮਾ ਨੇ ਇਹ ਸੰਸਾਰ ਪੈਦਾ ਕੀਤਾ ਹੈ ਨਾ, ਉਹੀ ਜਾਣਦਾ ਸਾਰਾ ਕੁਛ। ਤਾਕਾ ਰੂਪ ਅਪਾਰੋ, ਉਸ ਪਰਮਾਤਮਾ ਦਾ ਰੂਪ ਬੜਾ ਪਾਰਾਵਾਰ ਤੋਂ ਰਹਿਤ ਹੈ, ਬੜਾ ਬੇਅੰਤ ਰੂਪ ਪਿਆਰਿਓ, ਉਹ ਪਰਮੇਸ਼ਰ ਬੜਾ ਬੇਅੰਤ ਹੈ, ਉਹਦਾ ਰੂਪ ਬੜਾ ਬੇਅੰਤ ਹੈ। ਸੋ ਉਹਦੀ ਕੁਦਰਤ ਨੂੰ ਸਤਸੰਗ ਕੋਈ ਨਹੀਂ ਜਾਣ ਸਕਦਾ। ਆਸਾ ਜੀ ਕੀ ਵਾਰ ਦਾ ਕੀਰਤਨ ਪਰੋ ਸੁਣਦੇ ਹਾਂ, ਉਹ 'ਚ ਪਹਿਲੀ ਪੌੜੀ ਵਿੱਚ ਮਹਾਰਾਜ ਨੇ

ਕਰ ਆਸੰਗਠੋ ਚਾਉ। ਆਪਣੇ ਆਪ ਤੋਂ ਸਾਜਿਆ ਸੰਸਾਰ ਔਰ ਪਰਮਾਤਮਾ ਨੇ ਦੂਈ ਕੁਦਰਤ ਸਾਜ ਦਿੱਤੀ ਹੈ, ਫਿਰ ਪਰਮਾਤਮਾ ਆਪ ਹੀ ਜਿੰਦ ਦਿੰਦਾ ਅਤੇ ਆਪ ਹੀ ਜਿੰਦ ਲੈ ਲੈਂਦਾ। ਐਸਾ ਵਾਹਿਗੁਰੂ ਪਰਮਾਤਮਾ ਹੈ ਜਿਨ ਕੀ ਆ, ਜਿਸ ਨੇ ਪੈਦਾ ਕੀਤਾ ਸੋਈ ਜਾਣੇ, ਉਹ ਪਰਮਾਤਮਾ ਹੀ ਜਾਣਦਾ ਹੈ ਭਾਈ। ਤਾਕਾ ਰੂਪ ਅਪਾਰੋ, ਉਹਦਾ ਰੂਪ ਪਾਰਾਵਾਰ ਤੁਰੇ ਅਤੇ ਰੂਪ ਰੇਖ ਸੇ ਨਿਆਰਾ ਹੈ ਵਾਹਿਗੁਰੂ। ਨਾਨਕ ਕਿਸ ਨੂੰ ਬਾਬਾ ਰੋਈਐ, ਤੁਹਾਨੂੰ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਮਿਹਰ ਕਰਦੇ ਨੇ ਕਿ ਬਾਬਾ ਐ ਭਾਈ ਕਿਹਨੂੰ ਰੋਈਏ। ਬਾਜੀ ਹੈ ਇਹ ਸੰਸਾਰੋ, ਇਹ ਸੰਸਾਰ ਇੱਕ ਖੇਡ ਹੈ। ਜੀਵ ਨੂੰ ਸੰਸਾਰ 'ਚ ਭੇਜਿਆ ਅਤੇ ਅਸੀਂ ਬੜੇ ਖੁਸ਼ ਹੋਏ ਕਿ ਸਾਡੇ ਘਰ ਚੰਗਾ ਜੀ ਆ ਗਿਆ। ਜਿਹਨੇ ਭੇਜਿਆ ਸੀ ਉਹ ਜਦੋਂ ਲੈ ਗਿਆ ਅਤੇ ਆਪਾਂ ਇਤਰਾਜ ਕਰਦੇ ਹਾਂ ਕਿ ਲੈ ਕਿਉਂ ਗਿਆ। ਜਿਸ ਕੀ ਵਸਤ ਸੋਈ ਲੈ ਜਾਏਗਾ, ਰੋਸ ਕਿਸੇ ਸੋ ਕੀਜੇ, ਉਹਦੀ ਚੀਜ਼ ਸੀ ਉਹ ਲੈ ਗਿਆ, ਰੋਸ ਕਾਹਦਾ ਪਿਆਰਿਓ। ਪਰਮਾਤਮਾ ਨੇ ਦਿੱਤੀ ਸੀ ਉਹੀ ਲੈ ਗਿਆ। ਜੇ ਅਸੀਂ ਰੋਵਾਂਗੇ ਤਾਂ ਇਹਦਾ ਮਤਲਬ ਹੈ ਕਿ ਰੱਬ ਨੇ ਮਾੜਾ ਕੀਤਾ। ਇੱਕ ਹੋਰ ਬੇਨਤੀ, ਸੰਸਾਰ ਤੋਂ ਜਾਣਾ ਹਰੇਕ ਨੇ ਪਿਆਰਿਓ, ਚਲੇ ਅਸੀਂ ਵੀ ਜਾਣਾ, ਸਾਡੇ ਧੀਆਂ ਪੁੱਤਰ ਬੱਚੇ ਵੀ ਚਲੇ ਜਾਣੇ ਨੇ ਅੰਤ ਨੂੰ ਜੋ ਸਮਾਂ ਆਇਆ। ਅਤੇ ਇੱਕ ਚੀਜ਼ ਦਾ ਖਿਆਲ ਕਰਿਓ ਕਿ ਜਦੋਂ ਅਸੀਂ ਕਿਸੇ ਨੂੰ ਬੁਲਾਉਣ ਜਾਂਦੇ ਹਾਂ ਨਾ ਕਿਸੇ ਦੇ ਘਰ, ਕੋਈ ਕਿਸੇ ਦਾ ਜੀ ਚਲਾ ਗਿਆ, ਉੱਥੇ ਆਪਾਂ ਇਹ ਗੱਲ ਕਹਿਣੀ ਹੈ ਕਿ ਵੇਖੋ ਕੀ ਪਰਮਾਤਮਾ ਦਾ ਭਾਣਾ ਵਾਪਰਿਆ, ਬੜਾ ਮਾੜਾ ਹੋ ਗਿਆ ਜੀ, ਬਹੁਤ ਮਾੜਾ ਹੋ ਗਿਆ ਜੀ। ਇਹ ਤਾਂ ਰੱਬ ਦੇ ਭਾਣੇ 'ਚ ਦਖਲ ਹੈ। ਰੱਬ ਨੇ ਭੇਜਿਆ ਸੀ, ਵਾਹਿਗੁਰੂ ਲੈ ਗਿਆ ਅਤੇ ਅਸੀਂ ਕਹੀਏ ਬਹੁਤ ਮਾੜਾ ਕਰਤਾ ਰੱਬ ਨੇ। ਨਹੀਂ ਪਿਆਰਿਓ, ਕੋਈ ਵਿਅਕਤੀ ਸ਼ਾਹੂਕਾਰ ਦੇ ਕੋਲੋਂ ਕਰਜ਼ਾ ਮੰਗੇ ਕਿ ਮੈਨੂੰ ਲੋੜ ਪੈ ਗਈ, ਮੈਨੂੰ ਕੁਛ ਪੈਸੇ ਦੇ ਉਧਾਰ, ਮੈਂ ਤੇਰੇ ਦੇ ਦਿਆਂਗਾ, ਉਹ ਕਹਿੰਦਾ ਕੋਈ ਨਹੀਂ ਭਾਈ, ਕੱਲ੍ਹ ਆ ਜਾਈ, ਪਰਸੋਂ ਆ ਜਾਈ। ਇੱਕ ਦਿਨ ਸ਼ਾਹੂਕਾਰ ਜਾ ਰਿਹਾ ਸੀ ਉਸ ਬੰਦੇ ਦੇ ਘਰ ਲਾਗੋਂ ਦੀ ਜਿਹੜਾ ਪੈਸੇ ਮੰਗਦਾ ਸੀ। ਉਹਦੇ ਘਰ 'ਚ ਬਹੁਤ ਰੋਣਾ ਪਿੱਟਣਾ ਪਿੱਟ ਸੈਪਾ ਪਿਆ ਹੋਇਆ। ਉਹਨੇ ਕਿਸੇ ਬੰਦੇ ਨੂੰ ਪੁੱਛਿਆ ਕੀ ਗੱਲ ਹੋ ਗਈ, ਕਹਿੰਦੇ ਇਹਨਾਂ ਦੇ ਘਰ ਦਾ ਕੋਈ ਜੀ ਚਲਾ ਗਿਆ। ਸ਼ਾਹੂਕਾਰ ਨੇ ਸਤਸੰਗੀਓ ਫਿਰ ਆਪਣੇ ਪੜਾਅ 'ਤੇ ਦੁਕਾਨ 'ਤੇ ਆ ਗਿਆ। ਉਹ ਸਮਾਂ ਲੰਘਿਆ, ਫਿਰ ਉਹ ਬੰਦਾ ਆਇਆ, ਕਹਿੰਦਾ ਕਿ ਭਾਈ ਮੈਨੂੰ ਕੁਛ ਪੈਸੇ ਦੇ ਦੇ ਅਤੇ ਜਦੋਂ ਮੇਰੇ ਕੋਲ ਹੋਣਗੇ ਮੈਂ ਤੈਨੂੰ ਦੇ ਦੂੰਗਾ। ਕਹਿੰਦਾ ਭਾਈ ਬਿਲਕੁਲ ਹੋਈ ਨਹੀਂ। ਕਹਿੰਦਾ ਭਾਈ ਤੂੰ ਪਹਿਲਾਂ ਕਹਿੰਦਾ ਸੀ ਲੈ ਲਈ। ਕਹਿੰਦਾ ਭਰਾ, ਪਰਮਾਤਮਾ ਨੇ ਤੈਨੂੰ ਦਿੱਤਾ ਜੀ ਅਤੇ ਉਹ ਲੈ ਗਿਆ ਤਾਂ ਤੂੰ ਇੰਨਾ ਰੋਇਆ, ਅਤੇ ਜਦੋਂ ਮੈਂ ਤੈਨੂੰ ਦੇਊਂ ਪੈਸੇ, ਮੈਂ ਮੰਗੂ, ਤੂੰ ਮੇਰੇ 'ਤੇ ਔਖਾ ਹੋਏਗਾ। ਮੈਂ ਤੈਨੂੰ ਦੇਣੀ ਮਾਇਆ ਅਤੇ ਜਦੋਂ ਵਾਪਸ ਲੈਣੀ ਹੈ ਤਾਂ ਤੂੰ ਫਿਰ ਇੱਦਾਂ ਹੀ ਕਰੇਗਾ, ਨਹੀਂ ਮੈਂ ਨਹੀਂ ਦੇ ਸਕਦਾ। ਮਤਲਬ ਹੈ ਕਿ ਪਰਮਾਤਮਾ ਦੀ ਚੀਜ਼ ਹੈ, ਉਹਨੇ ਦਿੱਤੀ ਅਤੇ ਉਹੀ ਲੈ ਗਿਆ। ਸਾਡਾ 'ਚ ਕੀ ਪਿਆਰੇ, ਕੁਛ ਵੀ ਨਹੀਂ। ਜਿਸ ਕੀ ਵਸਤ ਸੋਈ ਲੈ ਜਾਏਗਾ, ਰੋਸ ਕਿਸੇ ਸੋ ਕੀਜੇ। ਨਾਨਕ ਕਿਸ ਨੂੰ ਬਾਬਾ ਰੋਈਏ, ਗੁਰੂ ਨਾਨਕ ਦੇਵ ਜੀ ਸਮਾਪਤੀ 'ਤੇ ਮਿਹਰ ਕਰਦੇ ਆ, ਭਾਈ ਕਿਹਨੂੰ ਰੋਈਏ। ਬਾਜੀ ਹੈ ਇਹ ਸੰਸਾਰ, ਉਹ ਸੰਸਾਰ 'ਤੇ ਖੇਡ ਹੈ। ਆਵਣ ਜਾਣੇ ਖੇਡ ਬਣਾਇਆ, ਆਗਿਆਕਾਰੀ ਕੀਨੀ ਮਾਇਆ। ਆਉਣਾ ਜਾਣਾ ਜੰਮਣ ਮਰਨਾ ਖੇਡ ਰਚੀ ਵਾਹਿਗੁਰੂ ਨੇ। ਇਹ ਖੇਡ 'ਚ ਕੋਈ ਆ ਰਿਹਾ ਕੋਈ ਜਾ ਰਿਹਾ ਅਤੇ ਇਹਨੂੰ ਕੀ ਰੋਣਾ ਪਿੱਟਣਾ ਆ ਪਿਆਰਿਓ। ਆਉਣ ਦੀ ਖੁਸ਼ੀ ਨਹੀਂ ਅਤੇ ਜਾਣ ਦਾ ਗਮ ਕੋਈ ਨਹੀਂ। ਕਲਗੀਧਰ ਜੀ ਦੇ ਚਾਰ ਲਾਲ ਵਾਰੇ ਗਏ, ਚਾਰ ਲਈਆਂ ਧਰਤੀ 'ਤੇ ਵਾਹ ਕੇ ਅਤੇ ਮਿਟਾ ਕੇ ਦੱਸਿਆ ਸੀ, ਵੇਖੋ ਭਾਈ ਆਉਣ ਦੀ ਕੋਈ ਖੁਸ਼ੀ ਨਹੀਂ। ਬੱਚੇ ਆਏ, ਖੁਸ਼ੀ ਨਹੀਂ ਮਨਾਈ, ਬੱਚੇ ਚਲੇ ਗਏ, ਦੁੱਖ ਨਹੀਂ ਮਨਾਇਆ। ਉਹ ਪਰਮਾਤਮਾ ਦੀ ਖੇਡ ਹੈ। ਇਸ ਲਈ ਭਾਈ ਇਹ ਸ਼ਬਦ ਪੰਜਾਂ ਸ਼ਬਦਾਂ 'ਚੋਂ ਇੱਕ ਸ਼ਬਦ ਹੀ ਆਪਾਂ ਵਿਚਾਰ ਕੀਤੀ ਹੈ ਲਾਣੀਆਂ ਦੀ। ਸੋ ਗੁਰੂ ਕਿਰਪਾ ਕਰਨ, ਦੁਨੀਆਂ 'ਤੇ ਜਿਹੜਾ ਜੀਵ ਆਇਆ ਉਹਨੇ ਇੱਕ ਦਿਨ ਜਾਣਾ, ਅਤੇ ਭਾਈ ਪਰਮਾਤਮਾ ਨੂੰ ਯਾਦ ਕਰੀਏ, ਵਾਹਿਗੁਰੂ ਨੂੰ ਚੇਤੇ ਕਰੀਏ, ਫਿਰ ਇੱਥੇ ਵੀ ਸੁਖੀ ਅਤੇ ਪਰਲੋਕ ਵਿੱਚ ਸੁਖੀ ਰਹਾਂਗੇ। ਸ਼ੁਕਰ ਗੁਰੂ ਕਾ, ਧੰਨਵਾਦ ਆਪ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ, ਗੁਰੂ ਕੇ ਵਜ਼ੀਰਾਂ ਦਾ। ਹਾਜ਼ਰੀ ਭਰਦਿਆਂ ਅਨੇਕ ਭੁੱਲਾਂ ਹੋਈਆਂ, ਸੰਗਤ ਸਤਿਗੁਰ ਬਖਸ਼ਿੰਦ ਹਨ, ਸੱਚੇ ਪਾਤਸ਼ਾਹ ਮਿਹਰ ਕਰਨ, ਨਾਮ ਦਾਨ ਬਖਸ਼ਣ, ਚਰਨਾਂ ਦਾ ਪਿਆਰ, ਗੁਰਸਿੱਖੀ ਜੀਵਨ ਬਖਸ਼ਣ, ਭੁੱਲਾਂ ਦੀ ਮੁਆਫ਼ੀ ਬਖਸ਼ਣੀ। ਸਮਾਪਤੀ ਦੀਆਂ ਪੰਕਤੀਆਂ ਗਾਈਏ, ਫਤਿਹ ਬੁਲਾਈਏ ਜੀ।

ਸਦਾ ਕੁਰਬਾਨੀ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੇਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਬਣ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅਨੁਟ ਕੀਤਾ ਦਿਨਾਂ ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਧਿਆਨ ਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਛੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਦਾ ਤਰਸ਼ ਰਹਿ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਲ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਦਾ ਰੱਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੀ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਪਾਰ ਮਿਹਰਾਂ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਅੰਮ੍ਰਿਤ ਵੇਲੇ ਤੋਂ ਹੀ ਆਪ ਦਰਬਾਰ ਸੰਗਤਾਂ ਵੱਲੋਂ ਸਿਮਰਨ ਅਭਿਆਸ ਹੋਏ ਪਰੰਤ ਆਪ ਜੀ ਨੇ ਪ੍ਰਕਾਸ਼ਮਨ ਹੋ ਕੇ ਦਰਸ਼ਨ ਦਾਰੇ ਬਖਸ਼ੇ ਉਪਰੰਤ ਆਪ ਜੀ ਦੀ ਹਜ਼ੂਰੀ ਸੁਖਣੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀਆਂ ਦੇ ਨਿਤਨੇਮ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਆਪ ਜੀਵਨ ਬਖਸ਼ਿਸ਼ ਹੋਏ ਹੁਕਮਨਾਮੇ ਦੀ ਸ਼ਬਦ ਵਿਚਾਰ ਛੇ ਬੋੜੀ ਆਨੰਦ ਸਾਹਿਬ ਜੀ ਕੇ ਜਾਪ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਹੋਈਆਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਹ ਵਾਸਤੇ ਸੁਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਤ ਕਰਨ ਆਈ ਸੰਗਤ ਦੀ ਹਾਜ਼ਰੀ ਤਿਲ ਹੁਲਭੇਟਾ ਕੀਤੀ ਦਰ ਘਰ ਵਿਖੇ ਕੀਤੀਆਂ ਸੇਵਾਵਾਂ ਦਾ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚਾੜੀ ਕਰਦਾਤਾਂ ਬਖਸ਼ਣੀਆਂ ਆਪ ਜੀ ਦੇ ਹਜ਼ੂਰ ਆਪ ਦਰ ਘਰ ਦੇ ਸੇਵਕ ਭਾਈ ਜਗਤਾਰ ਸਿੰਘ ਦੀ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਸਿਹਤ ਜਾਬੀ ਵਾਸਤੇ ਅਰਦਾਸ ਬੇਨਤੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਅਰਦਾਸ ਬੇਨਤੀ ਕਿਰਪਾ ਕਰਨੀ ਭਾਈ ਸਾਹਿਬ ਦੇ ਸਿਰ 'ਤੇ ਮਿਹਰ ਭਰਿਆ ਥੱਕਣਾ ਤੰਦਰੁਸਤੀਆਂ ਬਖਸ਼ਣੀਆਂ ਸਿਹਤ ਜਾਬੀ ਬਖਸ਼ਣੀ ਜੀ ਕਿਰਪਾ ਕਰਨੀ ਸਤਿਗੁਰੂ ਜੀ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਇਸ਼ ਚੜ੍ਹਦੀ ਕਲ ਅਰਦਾਸ ਬੇਨਤੀ ਹੈ ਆਪ ਜੀ ਦੇ ਬਖਸ਼ਿਆਂ ਖਜ਼ਾਨੇ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਘ 'ਚ ਵਰਤਾਉਣ ਦੀ ਆਗਿਆ ਬਖਸ਼ੋ ਸੁ ਬੇਨਤੀਆਂ ਗੁਰਮਤਿ ਅਨੁਸਾਰ ਪ੍ਰਵਾਨ ਕਰਦਿਆਂ ਬਖਸ਼ੋ ਲਾਜ ਸ੍ਰੀ ਮੁਖਵਾਕ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

ਜੋ ਸ਼ਰਧਾ ਕਰ ਸੇਮ ਦੇ ਖੰਡਾ ਜਾ ਕੇ ਹੱਥ ਮੈਂ

ਸੰਭਾਲ ਹੈ ਪੰਥ ਨਿਹਾਲ ਹੈ ਅਸਾਂ ਪੇ ਉਥੇ ਜਾਣਾ ਜਿਸ ਕਾ ਕੀਆ ਤੇ ਨਹੀਂ ਲੀਆ ਹੋਵਾ ਤਿਸੈ ਕਾ ਭਾਣਾ।

ਮਰ ਜਾਣ। ਮਰਨ ਮੁਨਸਾ ਸੂਰਿਆਂ ਹੱਕ ਹੈ, ਜੋ ਹੋਏ ਮਰਨ ਪਰਵਾਣੋ, ਸੂਰੇ ਸਹੀ ਆਗੇ ਆਖੀਐ।

ਆਪਣਾ ਕੁਦਰਤ ਕਰੇ ਵਿਚਾਰੋ। ਕੁਦਰਤ ਵਿਚਾਰੇ ਧਾਰਨ ਧਾਰੇ ਜਿਨ ਕੀਆ ਸੋ ਜਾਣ, ਆਪੇ ਵੇਖੈ ਆਪੇ ਬੁੱਝੈ ਆਪੇ ਹੁਕਮ ਪਛਾਣੈ। ਜਿਨ ਕਿਸ ਕੀਆ ਸੋਈ ਜਾਣੈ ਤਾਕਾ ਰੂਪ ਅਪਾਰੋ। ਨਾਨਕ ਕਿਸ ਨੂੰ ਬਾਬਾ ਰੋਈਐ ਬਾਜੀ ਹੈ ਇਹ ਸੰਸਾਰੋ। ਜਿਨ ਕਿਸ ਕੀਆ ਸੋਈ ਜਾਣੈ ਤਾਕਾ ਰੂਪ ਅਪਾਰੋ।

ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧਨਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਜੁੜ ਬੈਠੀ ਸਾਧ ਸੰਗਤ ਜੀ, ਵਡਭਾਗੀ ਹੋ ਆਪ ਜੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਪਾਤਸ਼ਾਹ ਜੀ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ, ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਜੁੜ ਕੇ ਸੰਗਤੀ ਰੂਪ 'ਚ ਨਾਮ ਜਪ ਕੇ ਪਵਿੱਤਰ ਗੁਰਬਾਣੀ ਪੜ੍ਹ ਸੁਣ ਕੇ ਕਥਾ ਕੀਰਤਨ ਸਰਵਣ ਕਰਕੇ ਗੁਰੂ ਘਰ ਵਿਖੇ ਸੇਵਾਵਾਂ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਸੋ ਗੁਰੂ ਸਾਹਿਬ ਜੀ ਕਿਰਪਾ ਕਰਨ, ਆਪ ਆਈ ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਦਰੋਂ ਕਰੋਂ ਗੁਰਸਿੱਖੀ ਜੀਵਨ ਨਾਮ ਦਾਨ ਬਖਸ਼ਣ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਆਉਣ ਵਾਲੀ 16 ਤਰੀਕ ਨੂੰ ਆ ਰਹੇ ਹਨ, ਮੰਗਲਵਾਰ ਵਾਲੇ ਦਿਨ। ਇਸੇ ਸੰਬੰਧ ਵਿੱਚ 16 ਤਰੀਕ ਦੇ ਦੀਵਾਨ ਸਜਣੇ ਹਨ ਅਤੇ 16 ਤਰੀਕ ਤੱਕ ਜੋ ਕਿ ਰੋਜ਼ਾਨਾ ਹੀ ਬੀਬੀਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਰੋਜ਼ਾਨਾ ਇਸ ਸੰਗਤੀ ਰੂਪ ਸ਼ਾਮ ਨੂੰ ਸੋਹਣੇ ਸਾਹਿਬ ਜੀ ਦੇ ਪਾਠ ਲਗਭਗ 4:15 ਪ੍ਰਾਰੰਭ ਹੁੰਦੇ ਹਨ। ਆਪ ਜੀ ਨੇ ਵੱਧ ਵੱਧ ਬਾਣੀ ਪੜ੍ਹ ਕੇ ਲਾਹੇ ਪ੍ਰਾਪਤ ਕਰਨੇ ਜੀ। ਆਓ ਹੁਣ ਰੋਜ਼ਾਨਾ ਹੀ ਬੱਚਿਆਂ ਦੇ ਗੁਰਮਤਿ ਪੈਮ ਕੈਂਪ ਪ੍ਰਾਰੰਭ ਹਨ, ਅਗਰ ਜਿਨ੍ਹਾਂ ਨੇ ਕੈਂਪ 'ਚ ਸ਼ਾਮਿਲ ਨਹੀਂ ਹੋਏ ਉਹ ਜ਼ਰੂਰ ਬੱਚਿਆਂ ਨੂੰ ਆਪਣੇ ਕੈਂਪ 'ਚ ਸ਼ਾਮਿਲ ਕਰੋ, ਗੁਰਮਤਿ ਕੈਂਪ ਰਾਹੀਂ ਗੁਰਮਤਿ ਰਾਹੀਂ ਜੋੜ ਕੇ ਗੁਰੂ ਘਰ ਨਾਲ ਜੋੜ ਕੇ ਲਾਹੇ ਪ੍ਰਾਪਤ ਕਰੋ ਜੀ। ਇੱਥੇ ਮੇਰੇ ਥੋੜ੍ਹੀ ਦੀਵਾਨ ਦੀ ਸੰਪੂਰਨਤਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ।

ਖਾਲਸਾ ਵਾਹਿਗੁਰੂ ਜੀ ਕੀ। ਓਂਕਾਰ ਸਤਿਗੁਰ ਪ੍ਰਸਾਦ ਜਾਪ ਸ਼੍ਰੀ ਮੁਖਵਾਕ ਪਾਤਸ਼ਾਹ ਦਸਵੀਂ ਛਪੇ ਸੰਤ ਤਵ ਪ੍ਰਸਾਦ।

ਕਹਿ ਪਜੰਗ ਪ੍ਰੈ ਸ਼ੰਦ ਨਮਰ ਸਮਾਨੇ ਸਮਸਤੀ ਨਿਦਾਨੇ ਨਮੋ ਕਾਲ ਕਾਲੇ ਨਮਰ ਸਪਾਲੇ ਅਨੰਗੀ ਅਨਾਥੇ ਨਰਸੰਗੀ।

ਅੱਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਜੰਗ ਪ੍ਰਯਾਸ਼ਾਂਤਰ ਨਮਸਤੰਗ ਪ੍ਰਣਾਮੇ ਸਮਸਤ ਪ੍ਰਣਾਸੇ ਨਕਾਮ ਭੂਤੇ ਸਮਸਤ ਸਰੂਪੇ ਸਦਾ ਸੱਚ ਦਾ ਆਨੰਦ ਸੰਤਰ ਪ੍ਰਣਾਸੀ ਅਜੈਬ ਭੂਤੇ ਗਜੈਬ ਗਨੀਮੇ ਚਤੁਰ ਚਕਵਰਤੀ ਚਤੁਰ ਚਤੁਰ

0: ਏਕੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀ ਤਪ ਪ੍ਰਸਾਦ ਸੋਈਏ ਸਰਾਵਗ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ
1: ਸੁਰ ਸਧਾਰਨ ਸੁਧ ਸਦਾਇਕ ਸੰਤ ਸਮੂਹ ਅਨੇਕ ਮਤੀ ਕੇ
0: ਸਾਰੇ ਦੇਸ ਕੋ ਦੇਖ ਰਿਹਾ ਮਤ ਕਿਉਂ ਨਾ ਦੇਖਿਅਤ ਪ੍ਰਾਣ ਪਤੀ ਕੇ
1: ਸ਼੍ਰੀ ਭਗਵਾਨ ਕੀ ਪਾਈ ਕਿਰਪਾ ਹੋ ਤੇ ਏਕ ਰਤੀ ਬਿਨੇ ਏਕ ਰਤੀ ਕੇ
0: ਮਾਤੇ ਮੈਂ ਤੰਗ ਜਿਰੇ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੇ
1: ਕੋੜ ਤਰੰਗ ਰੰਗ ਸੇ ਕੁਦਰਤ ਪਾਉਣ ਕੇ ਗੁਣ ਕੋ ਜਾਤ ਨਿਵਾਰੇ
0: ਪਾਰੀ ਪੁਜਾਨ ਕੇ ਪੂਪ ਪਲੀਬਦ ਨਿਆਵਤ ਸੀਸ ਨਾ ਜਾਤ ਵਿਚਾਰੇ
1: ਇੱਥੇ ਪੇਤ
0: ਜੀਤ ਫਿਰੇ ਸਭ ਦੇਸ ਕਿਸਾਨ ਕੋ ਬਾਂਝਾ ਢੋਲ ਮੇਰ ਰੰਗ ਨਗਾਰੇ
1: ਗੁੰਜਤ ਗੁਰ ਜਾਣ ਕੇ ਸੁੰਦਰ
0: ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਨੇ ਨਹੀਂ ਜਾਤ ਵਿਚਾਰੇ
1: ਸ਼੍ਰੀ ਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ ਦੇਖੇ ਤਮ ਸਦਾਰੇ
0: ਕੀਰਤ ਨਾਨ ਦੇ ਆਦਮ ਦਾਨ ਸੁਸੰਜਮ ਨੇਕ ਅਨੇਕ ਸਿੱਖੇ
1: ਨਾਨਕ ਦੇਵ ਕਰਾਮ ਜਮੀਨ ਜਬਾਨ ਸੁਬਾਨ ਕੇ ਦੇਖੇ
0: ਪਾਉਨ ਹਾਜ ਤੀ ਜਤਦਾਰ ਸੁਬਹਿ ਸੁਬ ਚਾਰ ਹਜ਼ਾਰ ਕੇ ਦੇਖੇ
1: ਸ਼੍ਰੀ ਭਗਵਾਨ ਭਜੇ ਬਿਨ ਉਪਤ ਏਕ ਰਤੀ ਬਿਨ ਏਕ ਨ ਲਿਖੇ
0: ਸੁਧ ਆ ਤੁਰੰਤ ਤਬਾ ਸੁ ਸਾਜ ਸੁਨਾਦਰ ਜਾਨ ਦਲੇਂਗੇ
1: ਹਰੀ ਤੁ ਮਾਨ ਪਰੇ ਮਨ ਮੈਂ ਕਰ ਪਮਤ ਪੰਖ ਹਲੇ ਨਾ ਲੈਂਗੇ
0: ਤੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੇਂਗੇ
1: ਸ਼੍ਰੀ ਪਤ ਸ਼੍ਰੀ ਭਗਵਾਨ ਕਿਰਪਾ ਬੈਨ ਦਿਆਲ ਮਾਨ ਨਿਦਾਨ ਚਲੇਂਗੇ
0: ਵੀਰ ਅਪਾਰ ਬੜੇ ਬੜੇ ਆਰ ਵਿਚਾਰੇ ਸਾਰ ਕੀ ਥਾਰ ਪਚਈਆ
1: ਤੋਰਤ ਦੇਸ ਮਲਿੰਦ ਮਵਾਸਨ ਮਤਕ ਜਾਨ ਕੇ ਮਾਨ ਮਲਈਆ
0: ਗਾਰੇ ਗਰਾਨ ਕੋ ਤੋਰਨ ਹਾਰ ਸੁਬਾਤਨ ਹੀ ਚਕ ਚਾਰ ਲਵਈਆ
1: ਸਾਹਿਬ ਸ਼੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੋਏਕ
0: ਦਾਨਵ ਦੇਵ ਫਨਿੰਦਨ ਸਾਚਰ ਪੂਤ ਭਵਿੱਖ ਭਵਾਨ ਜਪੇਂਗੇ
1: ਜੀਵ ਜਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੇਂਗੇ
0: ਪੁੰਜ ਪ੍ਰਤਾਪਨ ਬਾਦ ਜੈ ਤਨ ਪਾਪਨ ਕੇ ਵਹੀ ਪੁੰਜ ਖਪੇਂਗੇ
1: ਸਾਧ ਸੁਖ ਪ੍ਰਸੰਨ ਫਿਰੈ ਜਲ ਸੇ ਸਤਨ ਸਭ ਅਵਲੋਕ ਜਪੇਂਗੇ
0: ਮਾਨਵ ਇੰਦਰ ਗਜਿੰਦਰ ਨ ਰਾਧਵ ਜੋਂਤ ਰੋਕ ਕੋ ਰਾਜ ਕਰੇਂਗੇ
1: ਕੋਟ ਸਨਾਨ ਜਾਤਕ ਦਾਨ ਅਨੇਕ ਸੰਪਰ ਸਾਜ ਭਰੇਂਗੇ
0: ਬ੍ਰਹਮ ਹੀ ਸਰਬ ਸੰ ਸਚੀ ਪਦ ਅੰਤ ਫਿਸੈ ਜਮ ਫਾਸ ਭਰੇਂਗੇ
1: ਜੇ ਨਾ ਸ਼੍ਰੀ ਪਤ ਪ੍ਰਸ
0: ਬੈਠ ਰਿਹਾ ਭਕਤਿਆਨ ਲਗਾਇਓ
1: ਨਾਥ ਫਿਰਿਓ ਲਿਏ ਸਾਧ ਸਮੁੰਦਰ ਲੋਕ ਪਰ ਲੋਕ ਵਾਇਓ
0: ਵਾਸ ਕਿਉ ਬਖਿਆਨ ਸੋ ਬੈਠ ਕੇ ਐਸੀ ਐਸੀ ਸੋ ਬੈਸ ਬਿਠਾਇਓ
1: ਸਾਚ ਕਿਉ ਸੁਣ ਲੇ ਸਭੇ ਜਿਨ ਪ੍ਰੇਮ ਕੀ ਹੋ ਤਿਨ ਹੀ ਪ੍ਰਭ ਪਾਇਓ
0: ਕਾਹੋ ਲੈ ਪਾਉਣ ਪੂਜ ਤਰੀਓ ਸਿਰ ਕਾਹੋ ਲੈ ਲਿੰਗ ਰੇ ਲਟਕਾਇਓ
1: ਕਾਹੋ ਲਿਖਿਓ ਰਵਾਚੀ ਦਸਾ ਮੈਂ ਕਾਹੋ ਪ੍ਰਸ਼ਾਦ ਕੋ ਸੂਸ ਨਵਾਇਓ
0: ਕੋ ਬਟਾਨ ਕੋ ਪੂਜਤ ਹੈ ਪਸ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੌਪੀ ਸਾਹਿਬ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪੀ, ਹਮਰੀ ਕਰੋ ਹਾਥ ਦੇ ਰੱਛਾ,
1: ਪੂਰਨ ਹੋਏ ਚਿਤ ਕੀ ਇੱਛਾ,
0: ਤਪਚਨ ਮੰਦਨ ਰੇ ਹਮਾਰਾ,
1: ਆਪਣਾ ਜਾਨ ਕਰੋ ਪ੍ਰਥਵਾਰਾ।

0: ਵਿਚਾਰਿਆ
1: ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰ ਤੇ ਜਾਣਿਆ
0: ਗੁਰ ਤੇ ਕਿਰਪਾ ਕਰੇ ਪਿਆਰਿਆ
1: ਕਰ ਕਿਰਪਾ ਕਿਲਵੇ ਕੱਟੇ ਗਿਆਨ ਅੰਜਨ ਸਾਰਿਆ ਕਹੇ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ
2: ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ
1: ਪਾਵੇ ਤਾਂ ਸੋਈ ਜਨ ਸੇ ਜਿਸਨੂੰ ਆਪ ਜਿਸਨੂੰ ਹੋਰ ਕਿਆ ਕਰੇ ਵਿਚਾਰਿਆ
0: ਇੱਕ ਪਰਮ ਪੂਲੇ ਫਿਰੇ
2: ਅੱਗੇ ਸਵਾਰਿਆ
1: ਗੁਰ ਪ੍ਰਸਾਦੀ ਮਨ ਪਿਆ ਨਿਰਮਲ ਜਿਨ ਭਾਣਾ ਪਾਵੇ
2: ਕਹਿ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ
1: ਆਵੋ ਸੰਤ ਪਿਆਰਿਓ ਕਥ ਕੀ ਕਰੇ ਕਹਾਣੀ ਤਨ ਮਨ ਤਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ
2: ਸੱਚੀ ਬਾਣੀ
1: ਕਹੇ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ
0: ਏ ਮਨ ਚੰਚਲਾ
1: ਚਤੁਰਾਈ ਕਿਨੇ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ
3: ਮਾਇਆ ਮੋਹਣੀ ਪਰਮ ਭੁਲਾਇਆ
1: ਮਾਇਆ ਤਾਂ ਮੋਹਣੀ ਤੇਨੇ ਕੀਤੀ ਜਿਨ ਠਗੋਲੀ ਪਾਇਆ
0: ਕੁਰਬਾਨ ਕੀਤਾ
3: ਹੱਥ ਸੇ ਬਿਟੋ ਜਿਨ ਮੋਹ ਮਿਠਾ ਲਾਇਆ
1: ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ
3: ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ
1: ਇਹ ਕਟੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲ
3: ਸਾ ਤੇਰੇ ਚੱਲੇ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ
1: ਐਸਾ ਕੰਮ ਮੂਲ ਹੈ ਨਾ ਕੀਜੈ ਜਿਤ ਅੰਤ ਪਛੋਤਾਈਐ
3: ਸਤਿਗੁਰ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲ
1: ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ

0: ਆਖੇ ਸਭ ਤੂੰ ਹੈ ਜਿਨ ਜਗਤ ਪਾਏ
1: ਕਹੇ ਨਾਨਕ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ
0: ਸੁਨਰ ਮੁੰਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ
1: ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ
0: ਜੀ ਜਨ ਸਭ ਤੂੰ ਦੁਪਾਇਕ ਵੇਖ ਪਰਸਨ ਆਇਆ
1: ਲਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ
0: ਕਹੇ ਨਾਨਕ ਜਿਸਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ
1: ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਕੇਰੀ ਬਿਖ ਮਾਰਗ ਚੱਲਣਾ
0: ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ
1: ਜੇ ਤੂੰ ਚਲਾਹੇ ਤਿਵੇ ਚੱਲਾ ਜਿਨ੍ਹਾਂ ਮਾਰਗ ਪਾਵੇ
0: ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਧਿਆਵੇ
1: ਜਿਸਨੂੰ ਕਥਾ ਸੁਣਾਹੇ ਆਪਣੀ ਸੇ ਗੁਰਦੁਆਰੇ ਸੁਖ ਪਾਵੇ
0: ਕਹੇ ਨਾਨਕ ਸੱਚੇ ਸਾਹਿਬ ਜਿਉ ਭਾਵੇ ਤਿਵੇਂ ਚਲਾਵੇ
1: ਇਹੋ ਸੋਹਿਲਾ ਸਬਦ ਸੁਹਾਵਾ ਸਬਦ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ
0: ਇਹ ਤਿਨ ਕੈ ਮਨ ਵਸਿਆ ਜਿਨ ਧਰੋ ਲਿਖਿਆ ਆਇਆ
1: ਇੱਕ ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਨੇ ਨਾ ਪਾਇਆ
0: ਕਹੇ ਨਾਨਕ ਸਬਦ ਸੁਹੇਲਾ ਸਤਿਗੁਰੂ ਸੁਣਾਇਆ
1: ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ
0: ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ
1: ਪਵਿੱਤ ਮਾਤਾ ਪਿਤਾ ਪ੍ਰਣਵ ਸਹਿਸਿਓ ਪਵਿੱਤ ਸੰਗਤ ਸਭ ਆਈਆ
0: ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ
1: ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ
0: ਕਰਮੀ ਸਹਿਜ ਨ ਉਪਜੈ ਵਿਣ ਸਹਿਸੇ

0: ਕਹੇ ਨਾਨਕ ਜਿਨ ਸਚ ਜਿਨ ਸਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਏ ਹਾਰਿਆ
1: ਜੀਹੋ ਨਿਰਮਲ ਬਾਰਹੋ ਨਿਰਮਲ ਬਾਰਹੋ ਤਾ ਨਿਰਮਲ ਜੀਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ
0: ਕੂੜ ਕੀ ਸੋਏ ਪਹੁੰਚੇ ਨਾਏ ਮਨਸਾ ਸਹਿਤ ਮਨਸਾ ਸਚ ਸਮਾਣੀ
1: ਜਨਮ ਦੇ ਖੱਟਿਆ ਭਲੇ ਸੇ ਬਣ ਜਾਰੇ
0: ਕਹੇ ਨਾਨਕ ਜੇ ਮਨ ਨਿਰਮਲ ਸਦਾ ਰਹੋ ਗੁਰ ਨਾਲੇ
1: ਜੇ ਕਿਉ ਸਿੱਖ ਗੁਰੂ ਸੇਤੀ ਸਨਮੁਖ ਹੋਵੇ
0: ਹੋਵੇ ਤਾਂ ਸਨਮੁਖ ਸਿੱਖ ਕੋਈ ਜੀਏ ਰਹੇ ਗੁਰ ਨਾਲੇ
1: ਗੁਰ ਕੈ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ
0: ਆਪ ਛੱਡ ਸਦਾ ਰਹੇ ਪਰਣੈ ਗੁਰ ਬਿਨ ਅਵਰ ਨ ਜਾਣੇ ਕੋਏ
1: ਕਹੇ ਨਾਨਕ ਸੁਣੋ ਸੰਤ ਹੋ ਸੋ ਸਿੱਖ ਸਨਮੁਖ ਹੋਏ
0: ਜੇ ਕੋ ਗੁਰ ਤੇ ਵੇਮਖ ਹੋਏ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ
1: ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਵੇਖੀਆ ਜਾਏ
0: ਨੇਕ ਜੂਨੀ ਭਰਮ ਆਵੇ ਬਿਨ ਸਤਗੁਰ ਮੁਕਤ ਨਾ ਪਾਏ
1: ਫਿਰ ਮੁਕਤ ਪਾਏ ਲਾਗ ਚਰਣੀ ਸਤਗੁਰ ਸ਼ਬਦ ਸੁਣਾਏ
0: ਕਹੇ ਨਾਨਕ ਵਿਚਾਰ ਦੇਖ ਦੇਖੇ ਵਿਣ ਸਤਗੁਰ ਮੁਕਤ ਨਾ ਪਾਏ
1: ਆਵੋ ਸਿੱਖ ਸਤਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ
0: ਬਾਣੀ ਤੇ ਗਾਵੋ ਗੁਰੂ ਕੇਰੀ ਬਾਣੀ ਆਸਰ ਬਾਣੀ
1: ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ
0: ਜੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ
1: ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ
0: ਸਤਗੁਰੂ ਬਿਨਾ ਹੋਰ ਕੱਚੀ ਹੈ ਬਾਣੀ
1: ਬਾਣੀ ਤਾਂ ਕੱਚੀ ਸਤਗੁਰੂ ਬਾਜੋ ਹੋਰ ਕੱਚੀ ਬਾਣੀ
0: ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਖਾਣੀ
1: ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨਾ ਜਾਣੀ
0: ਚਿਤ ਜਿਨ ਕਾ ਹਰ ਲਾਇਆ ਮਾਇਆ ਬੋਲਣ ਪਏ ਰਵਾਣੀ
1: ਕਹੇ ਨਾਨਕ ਸਤਗੁਰੂ ਬਾਜੋ ਹੋਰ ਕੱਚੀ ਬਾਣੀ
0: ਗੁਰ ਕਾ ਸਬਦ ਰਤਨ ਹੈ ਹੀਰੇ ਹੀਰੇ ਜਿਤ ਜੜਾ ਹੋ
1: ਸਾਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ
0: ਸਬਦ ਛੇਤੀ ਮਨ ਮਿਲਿਆ ਸੱਚਾ ਲਾਇਆ ਭਾਓ
1: ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ
0: ਕਹੇ ਨਾਨਕ ਸਬਦ ਰਤਨ ਹੈ ਹੀਰਾ ਹੀਰਾ ਜਿਤ ਜੜਾ ਹੋ
1: ਸਿੱਖ ਸਕਦੇ ਆਪ ਪਾਇ ਕਹਿ ਕਰਤਾ ਆਪੇ ਹੁਕਮ ਵਰਤਾਏ
0: ਵਰਤਾਏ ਆਪ ਵੇਖੇ ਗੁਰਮੁਖ ਕਿਸੇ ਬੁਝਾਏ
1: ਤੋੜੈ ਬੰਧਨ ਹੋਵੇ ਮੁਕਤ ਸਬਦ ਮਨ ਵਸਾਏ
0: ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇੱਕ ਸਿਉ ਲਿਵਲਾਏ
1: ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ
0: ਸਿਮਰਤ ਸਾਸਰ ਪਣ ਪਾਪ ਵਿਚਾਰ ਦੇ ਤੱਤੇ ਸਾਰ ਨ ਜਾਣੀ
1: ਤੱਤੇ ਸਾਰ ਨ ਜਾਣੀ ਗੁਰੂ ਬਾਜੋ ਤੱਤੇ ਸਾਰ ਨ ਜਾਣੀ
0: ਦੇਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ
1: ਗੁਰ ਕਿਰਪਾ ਤੇ ਸੇ ਜਨ ਜਾਗੈ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ
0: ਕਹੇ ਨਾਨਕ ਸੋ ਤਤ ਪਾਏ ਜਿਸਨੂੰ ਅੰਧਨ ਹਰ ਲਿਵ ਲਾਗੇ ਜਾਗਤ ਰਹਿਣ ਵਿਹਾਣੀ
1: ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ
0: ਮਨੋ ਕਿਉਂ ਵਿਸਾਰੇ ਇਹ ਵਰਦਾਤਾ ਜੀ ਅਗਨ ਮੈਂ

0: ਐਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ
1: ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ
0: ਜਾ ਤਿਸ ਭਾਣਾ ਤਾ ਜੰਮਿਆ ਪਰਵਾਰ ਭਲਾ ਪਾਇਆ
1: ਲਿਵ ਛੁੜਕੀ ਲੱਗੀ ਤਿਸਨਾ ਮਾਇਆ ਅਮਰ ਵਰਤਾਇਆ
0: ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ
1: ਕਹੇ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨ ਵਿੱਚੇ ਮਾਇਆ ਪਾਇਆ
0: ਹਰ ਆਪ ਅਮੁੱਲ ਖੈ ਮੁੱਲ ਨਾ ਪਾਇਆ ਜਾਏ
1: ਮੁੱਲ ਨਾ ਪਾਇਆ ਜਾਏ ਕਿਸੇ ਬਿਟ ਹੋਰ ਨਏ ਲੋਕ ਮਿਲ ਲਾਏ
0: ਐਸਾ ਸਤਿਗੁਰ ਜੇ ਮਿਲੈ ਤਿਸਨੋ ਸਿਰ ਸੌਂਪਿਆ ਵਿੱਚੋ ਆਪ ਜਾਏ
1: ਜਿਸਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨ ਆਏ
0: ਹਰ ਆਪ ਅਮੁੱਲ ਖੈ।

0: ਪਿਆਸ ਨਾ ਜਾਏ ਹੋਰ ਕਿਤੇ ਜਿਚ ਹਰਸ ਪੱਲੇ ਨਾ ਪਾਏ
1: ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੇ
0: ਆਏ
1: ਕਹੇ ਨਾਨਕ ਹੋਏ ਅਨਰਸ ਸਭ ਵਿਸਰੇ ਜਾ ਹਰ ਵਸੇ ਮਨ ਆਏ
2: ਏ ਸ੍ਰੀ ਰਾਮ ਹਮ ਤੁਮ ਮੈਂ ਜੋਤ ਰੱਖੀ ਤਾਂ ਜੋ ਜਗ ਮੈਂ ਆਇਆ
1: ਹੈ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ

0: ਤਿਲਕ ਨਹੀਂ ਆਇਆ।
1: ਮੰਜਾ ਪਿਆ ਪ੍ਰਭ ਆਗਮ ਸੁਣਿਆ,
0: ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ।
1: ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁਖ ਨਾ ਵਿਆਪੇ।
0: ਗੁਰ ਚਰਨ ਲਾਗੈ ਦਿਨ ਸੁਭਾਗੈ, ਆਪਣਾ ਬਿਰ ਜਾਪੈ।
1: ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ।
0: ਕਹੇ ਨਾਨਕ ਪ੍ਰਭ ਆਪ ਮਿਲਿਆ, ਕਰਨ ਕਾਰਨ ਜੋਗੋ।
1: ਏ ਸ਼੍ਰੀ ਰਾਮ ਮੇਰਿਆ, ਇਸ ਜਗ ਮੈਂ ਆਏ ਕੇ ਤਾ ਜਗ ਮੈਂ ਆ ਕੇ ਕਿਆ ਤੁਧ ਕਰਮ ਕਮਾਏ।
0: ਕਰਮ

0: ਜੀ ਕੀ ਫਤਿਹ।
1: ਬੱਚਿਓ ਅਰਦਾਸ ਸੁਣੀ ਹੈ, ਅਰਦਾਸ ਸਾਰਿਆਂ ਨੇ ਸਾਵਧਾਨ ਹੋ ਕੇ ਹੱਥ ਜੋੜ ਕੇ ਖੜ੍ਹੇ ਹੋਣਾ, ਬਿਲਕੁਲ ਆਸੇ ਪਾਸੇ ਹਿੱਲਣਾ ਨਹੀਂ, ਦੂਜੇ ਪਾਸੇ ਦੇਖਣਾ ਨਹੀਂ, ਆਪਣਾ ਧਿਆਨ ਸਤਿਗੁਰੂ ਵੱਲ, ਧਿਆਨ ਉਹਦੀਆਂ ਅੱਖਾਂ ਬੰਦ ਕਰ ਲਈਆਂ ਜਾਂ ਸਤਿਗੁਰੂ ਵੱਲ ਧਿਆਨ ਧਰ ਕੇ, ਠੀਕ ਹੈ ਜੀ। ਅਰਦਾਸ 'ਚ ਖੜ੍ਹੇ ਹੋਣਾ ਸਾਰਿਆਂ ਨੇ, ਸਾਵਧਾਨ।

ਸਤਿਕਾਰ, ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ, ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ, ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ ਘਰ ਨੌ ਨਿਤ ਆਵੇ ਤਾਏ, ਸਭ ਥਾਈਂ ਹੋਏ ਸਹਾਇ, ਦਸਵੇਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈਂ ਹੋਏ ਸਹਾਇ, ਦਸਵਾਂ ਪਾਤਸ਼ਾਹੀ ਦੀ ਜਾਗਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ, ਹਟਿਆਂ, ਜਪਿਆਂ, ਤਪਿਆਂ, ਜਿਨ੍ਹਾਂ ਤੇਰਾ ਨਾਮ ਜਪਿਆ, ਵੰਡ ਕੇ ਛਕਿਆ, ਦੇਗ ਚਲਾਈ, ਤੇਗ ਵਾਈ, ਦੇਖ ਕੇ ਅੰਡਟ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬਣ ਬਣ ਕਟਵਾਏ, ਖੋਪੜੀਆਂ ਲਹਾਈਆਂ, ਚਰਖੜੀਆਂ ਦੇ ਚੜੇ, ਆਰਿਆਂ ਨਾਲ ਚੜਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾ ਸੰਗ ਨਿਭਾਏ, ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੇ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤ ਆਵੇ, ਚਿਤ ਆਵਣ ਕਾ ਸਦਕਾ ਸਰਬ ਸੁਖ ਹੋਏ, ਸਰਬ ਸੁਖ ਹੋਵੇ ਜੀ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਸ਼ਾ ਰਿਆਇਤ, ਦੇਖ ਦੇਖ ਫਤਿਹ, ਬਿਰਦ ਕੀ ਪੈਚ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਲਦੇ ਬੋਲਣਾ ਜੀ। ਹੈ ਵਾਹਿਗੁਰੂ ਜੀ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੋ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕਿਆ ਚੰਦੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਸਾਹਿਬ ਬੋਲੋ ਜੀ। ਸਤਿਗੁਰੂ ਜੀ, ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਸਤਾ ਰਾਖਾ ਆਪ ਵਾਹਿਗੁਰੂ ਹੈ, ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਹਿਬ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀ ਦਾਤ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਂ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਔਤ, ਸੱਚੇ ਪਿਤਾ ਵਾਹਿਗੁਰੂ ਜੀ, ਆਪ ਜੀ ਦੇ ਹਜ਼ੂਰ, ਆਪ ਜੀ ਦੇ ਬੱਚੇ ਨੇ ਪੰਜ ਬਾਣੀਆਂ ਦੇ ਨਿਰਨੇਮ ਕੀਤੇ ਹਨ, ਬਾਣੀ ਪੜ੍ਹਦਿਆਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਨੇ, ਆਪ ਅਣਜਾਣ ਬੱਚੇ ਸਮਝ ਕੇ ਮਾਫ਼ ਕਰ ਦੇਣਾ ਜੀ, ਅੱਗੇ ਤੋਂ ਸਮਰੱਥ ਬਖਸ਼ਣੀ ਜੀ। ਦੂਜੇ ਦਿਨ ਦੀ ਅਰਦਾਸ, ਆਕਰ ਵਾਡਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦੀ ਦੇਖ ਸਜਾ ਕੇ ਹਾਜ਼ਰ ਹੈ, ਕਰੀ ਪਕਸਾ ਸੋਚ ਪਵਿੱਤਰ ਹੁਣ ਲਾਵੋ ਭੋਗ ਰਾਏ, ਆਪ ਜੀ ਦੇ ਭੋਗ ਲੱਗਿਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ, ਜੋ ਜੋ ਛਕੇ ਸੋ ਆਪ ਜੀ ਦੇ ਪਵਿੱਤਰ ਨਾਮ ਜਪੇ, ਹੁਣ ਆਪਣਾ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ, ਸਭ ਕੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਰੇ ਜਿਨ੍ਹਾਂ ਮੇਰੇ ਆਪ ਜੀ ਦਾ ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪੰਜ ਸਰਬੰਸ।

ਗ੍ਰੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗ੍ਰਾਂ ਕੀ ਦੇ ਜੋ ਪ੍ਰਭ ਕੋ ਮਿਤ ਪੁੱਛ ਹੈ ਤੋ ਸ਼ਬਦ ਮੈਂ

ਵਾਹਿਗੁਰੂ ਸਾਹਿਬ ਜੀ ਹਰ ਹਰ ਜਨ ਦੋਈ ਏਕ ਹੈ ਬਿਬ ਵਿਚਾਰ ਕਿਛ ਨਾਹੇ ਜਲ

अर्थ धर्म काम मोख दात को दाता पूरी पे सिमर सिमर बिदा

0: ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਸਾਜੀ ਨਿਵਾਜੀ, ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਗੁਰੂ ਸਾਹਿਬ ਦੀ ਕਿਰਪਾ ਹੈ, ਜਿੰਨੇ ਵੀ ਸੇਵਾਦਾਰ ਨੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜ ਰਹੇ ਨੇ, ਸੋ ਜੋ ਭਚੰਗੀ ਨੇ ਹੁਕਮਨਾਮਾ ਲਿਆ, ਗੁਰੂ ਸਾਹਿਬ ਦਾ ਸਰੂਪ ਲੜੀਵਾਰ ਹੈ, ਕਿਉਂਕਿ ਲੜੀਵਾਰ 'ਤੇ ਉਹੀ ਹੁਕਮਨਾਮਾ ਲੈ ਸਕਦਾ ਜਿਹਨੇ ਸੰਥਿਆ ਲਈ ਹੋਵੇ। ਸੋ ਫਿਰ ਵੀ ਗੁਰੂ ਸਾਹਿਬ ਦੀ ਕਿਰਪਾ ਹੈ, ਸਤਿਗੁਰੂ ਨੇ ਕਿਰਪਾ ਕੀਤੀ ਹੈ, ਭਚੰਗੀ ਨੇ ਕੋਸ਼ਿਸ਼ ਕੀਤੀ ਹੈ, ਬਹੁਤ ਵਧੀਆ ਸਤਿਗੁਰੂ ਦੀ ਕਿਰਪਾ ਦੇ ਨਾਲ ਹੁਕਮਨਾਮਾ ਲਿਆ ਹੈ, ਕਿਉਂਕਿ ਆਪਾਂ ਬੱਚਿਆਂ ਨੂੰ ਜੇ ਗੁਰਬਾਣੀ ਦੇ ਨਾਲ ਜੋੜਦੇ ਹਾਂ ਤਾਂ ਇਹ ਬਹੁਤ ਵੱਡਾ ਮਹਾਤਮਾ ਹੈ। ਦੱਸਦੇ ਉਸਤਾਦ ਬਾਬਾ ਸੁਰਜੀਤ ਸਿੰਘ ਸੋਧੀ ਜੀ, ਜਿਨ੍ਹਾਂ ਨੇ ਬਹੁਤ ਹੀ ਪ੍ਰੇਮ ਦੇ ਨਾਲ ਸਾਰੀ ਜ਼ਿੰਦਗੀ ਟਕਸਾਲ ਦੇ ਵਿੱਚ ਰਹਿ ਕੇ ਬੱਚਿਆਂ ਨੂੰ, ਵਿਦਿਆਰਥੀਆਂ ਨੂੰ, ਜਾਂ ਜਿਹੜੇ ਵੀ ਬਾਹਰ ਪ੍ਰਦੇਸ਼ਾਂ ਦੇ ਵਿੱਚ ਆਪਾਂ ਸਿੰਘ ਦੇਖਦੇ ਹਾਂ, ਇਹ ਸਾਰੀ ਉਹਨਾਂ ਦੀ ਦੇਣ ਹੈ। ਸੋ ਭਾਈ ਉਹ ਕਹਿੰਦੇ ਸਨ ਕਿ ਬੱਚੇ ਨੂੰ ਗੁਰਸਿੱਖੀ ਦੇ ਨਾਲ ਜੋੜਨਾ, ਸੰਥਿਆ ਕਰਾਉਣੀ, ਗੁਰਬਾਣੀ ਦੇ ਨਾਲ ਜੋੜਨਾ, ਗੁਰੂ ਘਰ ਨਾਲ ਜੋੜਨਾ ਬਹੁਤ ਵੱਡਾ ਮਹਾਤਮ ਹੈ। ਸੋ ਸਤਿਗੁਰੂ ਕਿਰਪਾ ਕਰਨ, ਬੱਚਿਆਂ ਨੂੰ ਇਸੇ ਤਰ੍ਹਾਂ ਸਿੱਖੀ ਦੇ ਨਾਲ ਜੋੜਨ ਦਾ ਆਪਾਂ ਉਪਰਾਲਾ ਕਰਦੇ ਹਾਂ। ਭਾਈ ਸਾਹਿਬ ਜੀ ਬਹੁਤ ਸਵੇਰੇ ਆ ਕੇ ਸਿਮਰਨ ਕਰਾਉਂਦੇ ਨੇ, ਨਿਤਨੇਮ ਨਾਲ ਕਰਾਉਂਦੇ ਨੇ। ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਰਹਿਮਤ ਹੈ, ਸਤਿਗੁਰੂ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਬੱਚਿਆਂ ਨੂੰ ਜੋੜਨ ਦਾ ਬਲ ਦਮਚਾਓ ਬਖਸ਼ਿਸ਼ ਕਰਨ। ਹੁਣ ਪ੍ਰਸ਼ਾਦ ਵਰਤਾਉਂਦਾ ਹਨ ਅਤੇ ਨਾਲ ਦੀ ਨਾਲ ਆਪਾਂ ਵਾਹਿਗੁਰੂ ਦਾ ਸਿਮਰਨ ਕਰ ਲਈਏ, ਉਸ ਤੋਂ ਉਪਰੰਤ ਬ੍ਰੇਕਫਾਸਟ ਕਰਕੇ ਫਿਰ ਆਪਾਂ ਕਲਾਸਾਂ ਵਿੱਚ ਜਾਵਾਂਗੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਬਾਰੇ ਸ਼ਬਦ ਉਚਾਰ ਰਹੇ ਹਨ। ਉਹ ਸਿੱਖਾਂ ਬਾਰੇ ਵੀ ਜਿਨ੍ਹਾਂ ਨੂੰ ਸਵੇਰੇ 9-10 ਵਜੇ ਤੱਕ ਜਾਗ ਹੀ ਨਹੀਂ ਖੁੱਲਦੀ ਤੇ ਜਿਨ੍ਹਾਂ ਨੂੰ ਭੈੜਿਆਂ ਕੰਮਾਂ ਤੋਂ ਫੁਰਸਤ ਨਹੀਂ ਮਿਲਦੀ, ਉਹਨਾਂ ਗੁਰਸਿੱਖਾਂ ਵਾਸਤੇ ਸ਼ਬਦ ਨਹੀਂ ਉਚਾਰੇ। ਕਿੰਨਾ ਗੁਰਸਿੱਖਾਂ ਵਾਸਤੇ ਬਾਣੀ ਆਖੀ ਹੈ ਕਿ ਉਹ ਗੁਰਸਿੱਖ ਜਿਹੜੇ ਨਿਤਾ ਪ੍ਰਤੀ ਚੱਲ ਕੇ ਗੁਰੂ ਦੀ ਸਾਧ ਸੰਗਤ ਵਿੱਚ ਜਾ ਕੇ ਬੈਠਦੇ ਹਨ, ਜਿਹੜੇ ਨਿਤਾ ਪ੍ਰਤੀ ਗੁਰੂ ਦਾ ਨਾਮ ਜਪਦੇ ਹਨ, ਕਿਉਂ ਨਾ ਚੰਗਾ ਹੋਵੇ ਜੇ ਮੇਰੇ ਤਨ ਦੇ ਚਮੜਿਆਂ ਦੀਆਂ ਜੁੱਤੀਆਂ ਬਣ ਜਾਣ। ਤੇ ਉਹ ਜਿਹੜੇ ਗੁਰਸਿੱਖ ਗੁਰੂ ਦੀ ਗੋਦ ਵਿੱਚ ਆ ਕੇ ਹਰ ਰੋਜ਼ ਬਹਿੰਦੇ ਹਨ, ਉਹਨਾਂ ਦੇ ਪੈਰਾਂ ਵਿੱਚੋਂ ਜੁੱਤੀਆਂ ਹੋਣ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਗੁਰਸਿੱਖ ਮੇਰੇ ਤਨ ਦੇ ਚਮੜੇ ਦੀਆਂ ਬਣੀਆਂ ਹੋਈਆਂ ਜੁੱਤੀ ਪਹਿਨਣ ਤੇ ਮੇਰੇ ਕਿੰਨੇ ਤਨ ਭਾਗ ਹੋਣਗੇ। ਸ਼ਬਦ ਉਚਾਰਦੇ ਹਨ ਔਰ ਸਾਰੇ ਰਸਨਾ ਪੂਰਨ ਕਰੇ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

सहज समाध आनंद सुख पूरे गुर दीन सदा सहाय संग प्रभु।